0: ਹੁੰਦੀ ਹੈ, ਜਿਹਨਾਂ ਦਾ ਮੋਟਾਪਾ ਹੁੰਦਾ, ਖਾਸ ਤੌਰ 'ਤੇ ਪੇਟ ਦੇ ਉੱਤੇ ਚਰਬੀ ਚੜ੍ਹ ਜਾਂਦੀ ਹੈ, ਉਹਦੀ ਵਜ੍ਹਾ ਨਾਲ ਵੀ ਅਕਸਰ ਸ਼ੂਗਰ ਹੋ ਜਾਂਦੀ ਹੈ। ਬਾਜ਼ ਔਕਾਤ ਵਾਲਦਿਆਂ ਨੂੰ ਸ਼ੂਗਰ ਹੋਵੇ ਤਾਂ ਅੱਗੇ ਬੱਚਿਆਂ ਨੂੰ ਵੀ ਹੋ ਜਾਂਦੀ ਹੈ। ਸ਼ੂਗਰ ਇਹ ਜਿਹੜੇ ਨਾਕਸ ਗਜ਼ਾ ਦੀ ਵਜ੍ਹਾ ਨਾਲ, ਐਕਸਰਸਾਈਜ਼ ਨਾ ਕਰਨਾ, ਪੈਦਲ ਨਾ ਚੱਲਣਾ, ਮੋਟਾਪਾ ਛਾ ਜਾਣਾ, ਇਹਦੇ ਨਾਲ ਵੀ ਸ਼ੂਗਰ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੁੰਦੇ ਨੇ। ਆਮ ਤੌਰ 'ਤੇ ਦੋ ਵੱਡੀਆਂ ਇਹਦੀਆਂ ਕਿਸਮਾਂ ਨੇ, ਇੱਕ ਟਾਈਪ 1 ਨੇ, ਇੱਕ ਟਾਈਪ 2 ਹੈ। ਟਾਈਪ 1 ਡਾਇਬਟੀਜ਼ ਮਲਾਟਸ ਹੈ ਅਤੇ ਇੱਕ ਟਾਈਪ 2 ਡਾਇਬਟੀਜ਼ ਮਲਾਟਸ ਹੈ। ਟਾਈਪ 2 ਜਿਹੜੀ ਉਹਨੂੰ ਕਹਿੰਦੇ ਆ ਜਿਹੜੀ ਗੋਲੀਆਂ ਵਗੈਰਾ ਖਾਣ ਨਾਲ ਕੰਟਰੋਲ ਹੋ ਜਾਂਦੀ ਹੈ। ਟਾਈਪ 1 ਦੇ ਵਿੱਚ ਆਮ ਤੌਰ 'ਤੇ ਇਨਸੁਲਿਨ ਲਾਉਣਾ ਪੈਂਦੀ ਹੈ। 30 ਸਾਲ ਤੋਂ ਪਹਿਲੇ ਜ਼ਿਆਦਾਤਰ ਲੋਕਾਂ ਨੂੰ ਟਾਈਪ 1 ਹੁੰਦੀ ਹੈ ਅਤੇ ਸ਼ੂਗਰ ਜਿਹੜੀ ਐਸੀ ਬਿਮਾਰੀ ਹੈ ਕਿ ਇਹਦੇ ਹੋਮਿਓਪੈਥੀ 'ਚ ਬੜਾ ਅੱਛਾ ਅਤੇ ਮੁਸਰ ਇਲਾਜ ਮੌਜੂਦ ਹੈ ਔਰ ਇਹਦੇ ਨਾਲ ਦਵਾਈਆਂ ਦੇ ਨਾਲ ਹਮੇਸ਼ਾ ਹੀ ਇਹ ਕੰਟਰੋਲ ਰਹਿੰਦੀ ਹੈ ਔਰ ਸਾਡੀ 33 ਸਾਲਾ ਪ੍ਰੈਕਟਿਸ ਦੇ ਵਿੱਚ ਹਜ਼ਾਰਾਂ ਹੀ ਲੋਕ ਜਿਹੜੇ ਨੇ ਉਹ ਦਵਾਈ ਖਾ ਰਹੇ ਨੇ ਔਰ ਸ਼ਿਫਾਯਾਬ ਹੋ ਰਹੇ ਨੇ ਔਰ ਇਹਦੇ ਕੋਈ ਦਵਾਈਆਂ ਦੇ ਸਾਈਡ ਇਫੈਕਟ ਕੋਈ ਨਹੀਂ। ਹਾਲਾਂਕਿ ਸ਼ੂਗਰ ਦੀ ਵਜ੍ਹਾ ਨਾਲ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਜਿਹਦੇ 'ਚ ਸ਼ੂਗਰ ਜਿਹੜੀ ਇਹ ਮਤਲਬ ਬੰਦੇ ਨੂੰ ਗੈਂਗਰੀਨ ਵੀ ਹੋ ਜਾਂਦੀ ਹੈ, ਪੈਰਾਂ ਦੇ ਉੱਤੇ ਜ਼ਖਮ ਬਣ ਜਾਂਦਾ ਹੈ, ਕਾਲੇ ਹੋ ਜਾਂਦੇ ਨੇ, ਉਸ ਤੋਂ ਬਾਅਦ ਕਾਲ ਕੱਟਣੇ ਵੀ ਪੈ ਜਾਂਦੇ ਨੇ। ਅਤੇ ਸ਼ੂਗਰ ਵਾਲਿਆਂ ਨੂੰ ਚਾਹੀਦਾ ਕਿ ਪੈਰਾਂ ਨੂੰ ਵੀ ਆਮ ਤੌਰ 'ਤੇ ਰੋਜ਼ਾਨਾ ਰਾਤ ਨੂੰ ਅੱਛੇ ਸਾਬਣ ਦੇ ਨਾਲ ਸਾਫ਼ ਕਰਕੇ ਅਤੇ ਵੈਸਲੀਨ ਵਗੈਰਾ ਲਾ ਲੈਣ ਤਾਂ ਕਿ ਨਰਮ ਰਹਿਣ ਪੈਰ, ਅਤੇ ਪੈਰ ਉਹਨਾਂ ਦੇ ਫਟਣੇ ਨਹੀਂ ਚਾਹੀਦੇ, ਇਸ ਵਾਸਤੇ ਰੋਜ਼ਾਨਾ ਪੈਰਾਂ ਦੀ ਵੀ ਤਿਆਰ ਕਰਨੀ ਚਾਹੀਦੀ ਹੈ। ਗੈਂਗਰੀਨ ਇਸੇ ਚੀਜ਼ ਨੂੰ ਕਹਿੰਦੇ ਹਾਂ ਕਿ ਉਹ ਮਾਸ ਖਰਾਬ ਹੋ ਜਾਂਦਾ, ਕਾਲਾ ਹੋ ਜਾਂਦਾ, ਫਿਰ ਉਹ ਬਾਲਕਾਤ ਕੱਟਣੇ ਪੈ ਜਾਂਦਾ। ਦੂਸਰਾ, ਸ਼ੂਗਰ ਦੀ ਵਜ੍ਹਾ ਨਾਲ ਸਫੇਦ ਮੋਤੀਆ ਵੀ ਬਹੁਤ ਜ਼ਿਆਦਾ ਹੋ ਜਾਂਦਾ, ਕਾਲਾ ਮੋਤੀਆ ਵੀ ਹੋ ਜਾਂਦਾ ਔਰ ਇਹਦੇ ਵਾਸਤੇ ਵੀ ਬੜੀਆਂ ਅੱਛੀਆਂ ਦਵਾਈਆਂ ਮੌਜੂਦ ਨੇ, ਹੁੰਦੇ ਨੇ ਉਹ ਪਾਣੇ ਹੁੰਦੇ ਨੇ, ਉਹਦੇ ਨਾਲ ਸਫੇਦ ਮੋਤੀਆ ਵੀ ਠੀਕ ਹੋ ਜਾਂਦਾ ਹੈ, ਕਾਲਾ ਮੋਤੀਆ ਦੇ ਵੀ ਉਹਦਾ ਬੜਾ ਅੱਛਾ ਅਸਰ ਹੈ। ਉਸ ਤੋਂ ਬਾਅਦ ਜੋੜਾਂ ਦੀਆਂ ਦਰਦਾਂ ਸ਼ੂਗਰ ਵਾਲਿਆਂ ਨੂੰ ਰਹਿਣ ਲੱਗ ਪੈਂਦੀਆਂ ਨੇ, ਗੁਰਦੇ ਖਰਾਬ ਹੋਣਾ ਸ਼ੁਰੂ ਹੋ ਜਾਂਦੇ ਨੇ, ਗੁਰਦਿਆਂ ਦੇ ਮਤਲਬ ਸੋਜਿਸ਼ ਵੀ ਹੋ ਜਾਂਦੀ ਹੈ, ਖਰਾਬ ਵੀ ਹੋ ਜਾਂਦੇ ਨੇ ਆਸਤਾ ਆਸਤਾ। ਸ਼ੂਗਰ ਦੀ ਵਜ੍ਹਾ ਨਾਲ ਫਾਲਜ ਵੀ ਹੋਣ ਦਾ ਬਹੁਤ ਜ਼ਿਆਦਾ ਖਤਰਾ ਹੋ ਜਾਂਦਾ ਅਤੇ ਕਈ ਲੋਕਾਂ ਨੂੰ ਫਾਲਜ ਹੋ ਵੀ ਜਾਂਦਾ ਹੈ, ਕਿਉਂਕਿ ਸ਼ੂਗਰ ਦੀ ਵਜ੍ਹਾ ਨਾਲ ਵੇਨ ਵਗੈਰਾ ਜਿਹੜੀਆਂ ਨਾਲੀਆਂ ਹੁੰਦੀਆਂ ਉਹਨਾਂ 'ਚ ਚਰਬੀ ਕੋਲੈਸਟ੍ਰੋਲ ਆਸਤਾ ਆਸਤਾ ਜਮ੍ਹਾਂ ਹੋ ਜਾਂਦਾ, ਉਹ ਸਖਤ ਹੋ ਜਾਂਦੀਆਂ ਨੇ ਅਤੇ ਉਹਦਾ ਵੀ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਉਸ ਤੋਂ ਇਲਾਵਾ ਸ਼ੂਗਰ ਦੀ ਵਜ੍ਹਾ ਨਾਲ ਜਿਸਮ 'ਤੇ ਸੋਜਿਸ਼ ਖਾਰਿਸ਼ ਵੀ ਹੋਣਾ ਸ਼ੁਰੂ ਹੋ ਜਾਂਦੀ ਹੈ ਅਤੇ ਇਹ ਸਾਰੇ ਮਸਲਿਆਂ ਦਾ, ਉਸ ਤੋਂ ਇਲਾਵਾ ਮਿਹਦਾ ਜਿਹੜਾ ਮਿਹਦੇ ਜਲਨ ਵਗੈਰਾ ਰਹਿਣਾ, ਜਲਨ ਅਲਸਰ ਬਣ ਜਾਣਾ, ਇਹ ਸ਼ੂਗਰ ਵਾਲਿਆਂ ਨੂੰ ਵੀ ਅਕਸਰ ਇਹ ਮਸਲੇ ਹੋ ਜਾਂਦੇ ਨੇ। ਇਸ ਤੋਂ ਇਲਾਵਾ ਹੋਰ ਵੀ ਬੜੀਆਂ ਅੱਛੀਆਂ ਬਿਮਾਰੀਆਂ ਦਾ ਇਲਾਜ ਮੌਜੂਦ ਹੈ ਜਿਹਦੇ 'ਚ ਹਾਫਜ਼ਾ ਦੀ ਕਮਜ਼ੋਰੀ ਹੋ ਜਾਂਦੀ ਹੈ, ਯਾਦਦਾਸ਼ ਕਮਜ਼ੋਰ ਹੋ ਜਾਂਦੀ ਹੈ। ਕੁਝ ਲੋਕਾਂ ਨੂੰ ਜਿਹੜਾ ਹੈ ਉਹ ਚਾਹੀਦਾ ਕਮ ਅਜ਼ ਕਮ ਹਰ ਬੰਦੇ ਨੂੰ ਪੈਦਲ ਚੱਲਣਾ ਚਾਹੀਦਾ, ਜਿਹਦੇ 20 ਮਿੰਟ ਪੈਦਲ ਚੱਲਣਾ ਬਹੁਤ ਜ਼ਰੂਰੀ ਹੈ। ਅਤੇ ਜਿਹੜਾ ਹੋਰ ਬਿਮਾਰੀਆਂ ਮਜ਼ੀਦ ਜਿਹੜਾ ਹੋਮਿਓਪੈਥੀ ਬੜਾ ਅੱਛਾ ਇਲਾਜ ਮੌਜੂਦ ਹੈ, ਉਹਦੇ 'ਚ ਸ਼ਾਮਲ ਹੈ ਪੈਰਾਂ 'ਚ ਜਲਨ ਲੈਣਾ, ਕੁਝ ਚੀਜ਼ਾਂ ਨੂੰ ਪਸੀਨਾ ਜ਼ਿਆਦਾ ਆ ਜਾਂਦਾ ਹੈ।
1: ਜੀ ਸਾਮਿਨ, ਤੁਸੀਂ ਤਫਸੀਲ ਨਾਲ ਡਾਕਟਰ ਸਾਹਿਬ ਕੋਲੋਂ ਸੁਣਿਆ ਹੈ ਕਿ ਸ਼ੂਗਰ ਦੀ ਵਜ੍ਹਾ ਤੋਂ ਅਤੇ ਇਸ ਤੋਂ ਇਲਾਵਾ ਵੀ ਜਿਹੜੀ ਇਹ ਮਸਲੇ ਹੁੰਦੇ ਨੇ, ਬਿਮਾਰੀਆਂ ਹੁੰਦੀਆਂ, ਉਹਦੇ ਹੋਮਿਓਪੈਥਿਕ ਦੇ ਵਿੱਚ ਇਹਦਾ ਕਾਫੀ ਅੱਛਾ ਤੇ ਮੁਸਰ ਇਲਾਜ ਮੌਜੂਦ ਹੈ। ਜੀ ਸਾਮਿਨ, ਤੁਸੀਂ ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਵੋ, 0300441386, ਯਾਨੀ 0300441386। ਜੀ ਡਾਕਟਰ ਸਾਹਿਬ ਨਾਲ ਮਜ਼ੀਦ ਸਵਾਲ ਕਰਨੇ ਆ ਜਿਹੜੇ ਮੈਸੇਜ ਸਾਨੂੰ ਲੋਕਾਂ ਨੇ ਕੀਤੇ ਨੇ ਤੇ ਉਹਨਾਂ ਕੋਲੋਂ ਜਵਾਬ ਲੈਣੇ ਆ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਵਾਸਫ ਸਾਹਿਬ ਨੇ, ਇਹ ਕਹਿੰਦੇ ਨੇ ਕਿ ਮੇਰੇ ਸੱਜੇ ਗੁਰਦੇ ਦੇ ਵਿੱਚ ਪੱਥਰੀਆਂ ਸੀ, ਇਹਨਾਂ ਨਾਲ ਡਾਕਟਰ ਸਾਹਿਬ ਨੇ ਆਪਰੇਸ਼ਨ ਦਾ ਕਿਹਾ, ਲੇਕਿਨ ਆਪਰੇਸ਼ਨ ਨਹੀਂ ਕਰਵਾਉਣਾ ਚਾਹੁੰਦੇ ਸੀ, ਇਹਨਾਂ ਨੇ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਕਹਿੰਦੇ ਨੇ ਕਿ ਮੈਨੂੰ ਗੁਰਦਿਆਂ ਦੀ ਦਰਦ ਦਾ ਵੀ ਹੁਣ ਆਰਾਮ ਹੈ ਤੇ ਪਹਿਲੇ ਨਾਲੋਂ ਜਿਹੜਾ ਪੱਥਰੀ ਵਾਲਾ ਮਸਲਾ ਸੀ ਉਹ ਵੀ ਬਿਹਤਰ ਹੋ ਰਿਹਾ, ਯਾਨੀ ਦਵਾਈ ਦੇ ਨਾਲ ਪੱਥਰੀ ਨਿਕਲ ਰਹੀ ਹੈ, ਟੁੱਟ ਕੇ ਨਿਕਲ ਰਹੀ ਹੈ। ਇਹਨਾਂ ਨੇ ਕਿ ਮਜ਼ੀਦ ਡਾਕਟਰ ਸਾਹਿਬ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
0: ਹਾਂਜੀ, ਦਵਾਈ ਤੁਹਾਨੂੰ ਭੇਜ ਰਹੇ, ਸਾਨੂੰ ਬਹੁਤ ਖੁਸ਼ੀ ਹੈ ਕਿ ਤੁਹਾਡੇ ਗੁਰਦੇ ਦੀ ਪੱਥਰੀ ਨਿਕਲਣਾ ਸ਼ੁਰੂ ਹੋ ਗਈ ਹੈ ਔਰ ਤੁਹਾਡੀ ਦਰਦ ਵੀ ਗੁਰਦੇ ਦੀ ਠੀਕ ਹੋ ਗਈ ਹੈ, ਪੱਥਰੀ ਦੀ ਵਜ੍ਹਾ ਨਾਲ ਜਿਹੜੀ ਹੋ ਰਹੀ ਸੀ। ਕੋਸ਼ਿਸ਼ ਇਹ ਕਰੋ ਕਿ ਪਾਣੀ ਸਾਫ਼ ਸੁਥਰਾ ਉਬਾਲ ਕੇ ਇਸਤੇਮਾਲ ਕਰੋ, ਵੱਡੇ ਪੱਤੀਆਂ ਵਾਲੀਆਂ ਸਬਜ਼ੀਆਂ ਜ਼ਰਾ ਤੁਸੀਂ ਪਰਹੇਜ਼ ਰੱਖੋ, ਜਿਹਦੇ ਸ਼ਾਮਲ ਨੇ ਮਤਲਬ ਪਾਲਕ ਸਾਗ ਟਮਾਟਰਾਂ ਦੀਆਂ ਚੀਜ਼ਾਂ ਜ਼ਰਾ ਘੱਟ ਇਸਤੇਮਾਲ ਕਰੋ।
1: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਸੁਗੀਰ ਸਾਹਿਬ ਨੇ ਕੀਤਾ ਹੈ ਸ਼ੇਖੂਪੁਰਾ ਤੋਂ, ਇਹ ਲਿਖਦੇ ਨੇ ਕਿ ਮੈਨੂੰ ਅੰਧਰਾਤੇ ਦਾ ਮਸਲਾ ਹੈ
0: ਜੀ,
1: ਇਹਨਾਂ ਨੂੰ ਨਜ਼ਰ ਨਹੀਂ ਆਉਂਦਾ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਦਿਨ ਬ ਦਿਨ ਕਮਜ਼ੋਰ ਹੋਈ ਜਾ ਰਹੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਦਵਾਈ ਖਾ ਰਿਹਾ, ਮੈਨੂੰ ਇਸ ਦਵਾਈ ਨਾਲ ਕਾਫੀ ਆਰਾਮ ਹੈ, ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ, ਇਹਦੇ ਨਾਲ ਤੁਸੀਂ ਮੈਨੂੰ ਇਹ ਵੀ ਲਿਖ ਦਿਓ, ਦੱਸ ਦਿਓ ਕਿ ਮੈਂ ਕਿੰਨਾ ਅਰਸਾ ਦਵਾਈ ਇਸਤੇਮਾਲ ਕਰਨੀ ਹੈ।
0: ਹਾਂਜੀ, ਅੰਧਰਾਤੇ ਵਾਸਤੇ ਤੁਹਾਨੂੰ ਮਜ਼ੀਦ 3-4 ਮਹੀਨੇ ਦਵਾਈ ਇਸਤੇਮਾਲ ਕਰਨੀ ਪਏਗੀ, ਕੱਟੇ ਮਿੱਟੀ ਤੋਂ ਤੁਸੀਂ ਅੱਖਾਂ ਨੂੰ ਬਚਾਉਣਾ ਹੈ। ਤੇ ਇਹ ਅੰਧਰਾਤਾ ਜਿਹੜਾ ਤੁਹਾਨੂੰ ਹੋਇਆ ਆਮ ਤੌਰ ਤੇ ਮਰੂਸੀ ਬਿਮਾਰੀਆਂ ਚ ਵੀ ਆਉਂਦਾ ਹੈ, ਵਾਲਦਿਆਂ ਨੂੰ ਅਗਰ ਹੋਵੇ ਆਪਸ ਕਜ਼ਨ ਮੈਜ਼ਰ ਮੈਰਿਜ ਸ਼ਾਦੀ ਆਪਸ ਰਿਸ਼ਤੇਦਾਰਾਂ ਚ ਹੋਈਏ ਤੇ ਔਲਾਦ ਨੂੰ ਇਹ ਅੰਧਰਾਤਾ ਹੋਣ ਦਾ ਮਸਲਾ ਹੁੰਦਾ ਹੈ। ਤੇ ਬਹਰਾਲ ਇਹਦੀ ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਭੇਜ ਰਹੇ ਹਾਂ, ਤੁਹਾਡੀ ਦਵਾਈ ਹੈ ਜੀ ਲਾਈਕੋ-30, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ, ਇਨਸ਼ਾਅੱਲਾ ਇਹਦੇ ਨਾਲ ਆਸਾ ਆਸਾ ਤੁਹਾਡਾ ਅੰਧਰਾਤਾ ਮਜ਼ੀਦ ਠੀਕ ਹੋ ਜਾਏਗਾ, ਦਵਾਈ ਤੁਹਾਨੂੰ ਮਜ਼ੀਦ ਅਜੇ 2-3 ਮਹੀਨੇ ਇਸਤੇਮਾਲ ਕਰਨੀ ਪਏਗੀ
1: ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਜੀ ਦਾਊ ਸਾਹਿਬ ਨੇ ਹਫਜ਼ਾਬਾਦ ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਹਿ ਦਿੱਤਾ ਸੀ। ਇਹਨਾਂ ਨੇ ਕਿਹਾ ਕਿ ਮੇਰੀ ਸੱਜੀ ਲੱਤ ਸੁੰਨ ਹੁੰਦੀ ਸੀ, ਇਸ ਤੋਂ ਇਲਾਵਾ ਕਮਰ ਦੀ ਹੱਡੀ ਦੇ ਵਿੱਚ ਵੀ ਯਾਨੀ ਸੁਨਸੁਨਾਹਟ ਹੁੰਦੀ ਸੀ, ਥਕਾਵਟ

0: ਘੁਟ ਹੋ ਜਾਂਦੀ ਸੀ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰੀ ਇਹ ਮਸਲੇ ਠੀਕ ਹੋ ਗਏ ਨੇ, ਯਾਨੀ ਕਮਰ ਦਰਦ ਵੀ ਠੀਕ ਹੈ।
1: ਹਾਂਜੀ, ਮੋਹਰਿਆਂ ਦਾ ਮਸਲਾ ਹੋਵੇ ਜਾਂ ਗੋਡਿਆਂ ਦੇ ਵਿੱਚ ਗੈਪ ਆ ਜਾਏ ਜਾਂ ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਿਹਾ ਹੋਵੇ, ਤਾਂ ਅੱਲਾਹ ਤਾਲਾ ਦੇ ਫਜ਼ਲ ਨਾਲ ਇਹਨਾਂ ਦਵਾਈਆਂ ਦੇ ਨਾਲ ਇਹ ਠੀਕ ਹੋ ਜਾਂਦੇ ਨੇ ਮਸਲੇ। ਤੁਹਾਨੂੰ ਵੀ ਕਾਫੀ ਮਸਲੇ ਸਨ, ਜੋੜਾਂ ਦੀਆਂ ਦਰਦਾਂ ਸਨ, ਨਾਲ ਮੋਹਰਿਆਂ ਦਾ ਮਸਲਾ ਸੀ, ਗੋਡਿਆਂ ਦਾ ਵੀ ਮਸਲਾ ਸੀ, ਤੇ ਕਾਫੀ ਤੁਸੀਂ ਪਹਿਲੇ ਅੰਗਰੇਜ਼ੀ ਦਵਾਈਆਂ ਖਾ ਕੇ ਸਾਡੇ ਕੋਲ ਆਏ ਸੋ, ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ। ਤੁਹਾਡੀ ਦਵਾਈ ਹੈ ਜੀ ਕੈਲਸ਼ੀਅਮ ਫਾਸਫੋਰਿਕ ਗਲੂਕੇਰੀਆ ਫਾਸ 6X, ਇਹ ਤੁਸੀਂ 4-4 ਗੋਲੀਆਂ ਸੁਬਹ ਦੁਪਹਿਰ ਸ਼ਾਮ ਤੁਸੀਂ ਅਜੇ ਇਸਤੇਮਾਲ ਕਰਨੀਆਂ ਨੇ, ਔਰ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਸੀਂ ਕਾਫੀ ਹੱਦ ਤੱਕ ਠੀਕ ਹੋ ਚੁੱਕੇ ਹੋ, ਲੇਕਿਨ ਅਜੇ ਦਵਾਈ ਤੁਹਾਨੂੰ ਮਜ਼ੀਦ 1-2 ਮਹੀਨਾ ਹੋਰ ਇਸਤੇਮਾਲ ਕਰਨੀ ਪਏਗੀ, ਤੇ ਕੋਸ਼ਿਸ਼ ਕਰੋ ਕਿ ਤੁਸੀਂ ਪੈਦਲ ਵਾਕ ਕਰਿਆ ਕਰੋ ਨਾਲ।
0: ਜੀ ਸਮੇਂ ਨੇ ਡਾਕਟਰ ਸਾਹਿਬ ਕੋਲ ਅਗਲਾ ਸਵਾਲ ਅਸੀਂ ਪੁੱਛਣੇ ਆ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਫੁਰਕਾਨ ਸਾਹਿਬ ਨੇ ਮੁਰੀਦ ਕੇ ਤੋਂ, ਲਿਖਦੇ ਨੇ ਕਿ ਮੈਨੂੰ ਤੁਹਾਡੀ ਦਵਾਈ ਦੇ ਨਾਲ ਕਮਰ ਦਰਦ, ਜੋੜਾਂ ਦੀਆਂ ਦਰਦਾਂ ਦਾ ਆਰਾਮ ਹੈ। ਇਹਨਾਂ ਨੂੰ ਕਾਫੀ ਮਸਲੇ ਹੋਏ ਸੀ, ਇਹਨਾਂ ਦੇ ਗਰਦਨ ਦੇ 2 ਮੋਹਰੇ ਵੀ ਖਰਾਬ ਹੋ ਗਏ ਸੀ। ਇਹਨਾਂ ਲਿਖਿਆ ਕਿ ਡਾਕਟਰ ਸਾਹਿਬ, ਮੈਂ ਤੁਹਾਡੇ ਕੋਲੋਂ ਦਵਾਈ ਡਾਕ ਦੇ ਜ਼ਰੀਏ ਪਹਿਲੇ ਵੀ ਮੰਗਵਾਈ ਸੀ, 2 ਮਹੀਨੇ ਤੋਂ ਮੈਂ ਦਵਾਈ ਖਾ ਰਿਹਾ, ਅੱਲਾਹ ਦਾ ਸ਼ੁਕਰ ਹੈ ਕਿ ਮੇਰਾ ਇਹ ਮਸਲਾ ਠੀਕ ਹੈ, ਹੁਣ ਮੈਂ ਬਹੁਤ ਅੱਛੇ ਤਰੀਕੇ ਨਾਲ ਚੱਲ ਫਿਰ ਸਕਣਾ, ਮੇਰੀ ਸਿਹਤ ਵੀ ਬਿਹਤਰ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ, ਮੈਨੂੰ ਮਜ਼ੀਦ ਦਵਾਈ ਤੁਸੀਂ ਡਾਕ ਦੇ ਜ਼ਰੀਏ ਅਰਸਾਲ ਕਰ ਦਿਓ।
1: ਹਾਂਜੀ, ਇਹਨਾਂ ਨੂੰ ਮੋਹਰਿਆਂ ਦਾ ਮਸਲਾ ਸੀ, ਉਹਦੀ ਵਜ੍ਹਾ ਇਹਨਾਂ ਦੇ ਹੱਥ ਪੈਰ ਵੀ ਸੁੰਨ ਹੁੰਦੇ ਸੀ, ਔਰ ਜਦੋਂ ਇਹ ਚੱਲਦੇ ਸੀ ਤੇ ਇਹਨਾਂ ਨੇ ਦੱਸਿਆ ਸੀ ਮੈਨੂੰ ਕਿ ਲੱਤ ਜਿਹੜੀ ਅੱਜ ਮਹਿਸੂਸ ਹੁੰਦਾ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਚੱਲ ਰਿਹਾ ਕਿ ਨਹੀਂ ਚੱਲ ਰਿਹਾ, ਯਾਨੀ ਇੰਨਾ ਕੁ ਸੁੰਨ ਹੋ ਗਈ ਹੋਈ ਸੀ, ਪਰ ਹਲੇ ਮੋਹਰਿਆਂ ਦੀ ਵਜ੍ਹਾ ਨਾਲ ਹੋ ਰਿਹਾ ਸੀ। ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ, ਮਜ਼ੀਦ ਤੁਸੀਂ ਇਹ 15 ਦਿਨ ਹੋਰ ਦਵਾਈ ਖਾਓ, ਉਸ ਤੋਂ ਬਾਅਦ ਇਨਸ਼ਾਅੱਲਾ ਤੁਹਾਨੂੰ ਦਵਾਈ ਦੀ ਲੋੜ ਨਹੀਂ ਰਹੇਗੀ, ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਭੇਜ ਰਹੇ ਹਾਂ।
0: ਜੀ ਸਾਹਿਬ, ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ, 0300444138600 0300443138600। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਮਿਸਾਲ ਖਾਨ ਸਾਹਿਬ ਹੈਗੇ ਨੇ, ਇਹਨਾਂ ਨੇ ਮੈਸੇਜ ਸਾਨੂੰ ਕੀਤਾ ਹੈ, ਲਿਖਦੇ ਨੇ ਕਿ ਮੇਰੇ ਗੁਰਦੇ ਸੁਕੜ ਗਏ ਸਨ, ਇਹਨਾਂ ਨੇ ਤੁਹਾਡੇ ਕੋਲੋਂ ਇਹਦੇ ਮਸਲੇ ਵਾਸਤੇ ਆਪਣੇ ਦਵਾਈ ਖਾਧੀ ਹੈ। ਇਹ ਕਹਿੰਦੇ ਨੇ ਕਿ ਮੈਨੂੰ ਹੁਣ ਕਾਫੀ ਆਰਾਮ ਹੈ, ਮੇਰੇ ਗੁਰਦੇ ਬਿਹਤਰ ਕੰਮ ਕਰ ਰਹੇ ਨੇ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ, ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ, ਔਰ ਅਗਰ ਕੋਈ ਟੈਸਟ ਕਰਵਾਉਣਾ ਹੋਏ ਤਾਂ ਉਹਦੇ ਬਾਰੇ 'ਚ ਵੀ ਦੱਸ ਦਿਓ।
1: ਹਾਂਜੀ, ਤੁਹਾਡੇ ਗੁਰਦੇ ਜਿਹੜੇ ਨੇ ਇਹ ਅਸਲ 'ਚ ਬਲੱਡ ਪ੍ਰੈਸ਼ਰ ਤੁਹਾਡਾ ਜ਼ਿਆਦਾ ਹੋਇਆ ਸੀ, ਉਹਦੀ ਵਜ੍ਹਾ ਨਾਲ ਖਰਾਬ ਹੋਣਾ ਸ਼ੁਰੂ ਹੋ ਗਏ ਸੀ, ਔਰ ਡਾਕਟਰ ਨੇ ਤੇ ਤੁਹਾਨੂੰ ਡਾਇਲਿਸਿਸ ਦਾ ਕਿਹਾ ਸੀ, ਲੇਕਿਨ ਅੱਲਾਹ ਤਾਲਾ ਦੇ ਫਜ਼ਲ ਨਾਲ ਸਾਡੀ ਦਵਾਈ ਦੇ ਨਾਲ ਜਰਮਨ ਦਵਾਈਆਂ ਤੁਹਾਨੂੰ ਅੱਛੀਆਂ ਦਿੱਤੀਆਂ ਸੀ, ਉਹਦੇ ਨਾਲ ਤੁਹਾਨੂੰ ਅੱਲਾਹ ਤਾਲਾ ਨੇ ਸ਼ਿਫਾ ਦਿੱਤੀ ਹੈ, ਹੁਣ ਤੁਹਾਡੇ ਗੁਰਦੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤੇ ਨੇ। ਤੁਹਾਡੀ ਦਵਾਈ ਸੀ ਜੀ ਪਲੰਬਾ ਮਟਾਲੀ ਕਮਤੀ, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਸੀ, ਤੇ ਨਾਲ ਤੁਹਾਡੀ ਦੂਸਰੀ ਦਵਾਈ ਸੀ ਜੀ ਐਲ ਸੀਰਮ ਤੀ, ਇਹ ਦੋਨੋਂ ਦਵਾਈਆਂ ਅਸੀਂ ਤੁਹਾਨੂੰ ਡਾਕ ਦੇ ਜ਼ਰੀਏ ਅਰਸਾਲ ਕਰ ਰਹੇ ਹਾਂ, ਤੇ ਅਜੇ ਫਿਲਹਾਲ ਪਾਣੀ ਤੁਸੀਂ ਲਿਕੁਇਡ ਚੀਜ਼ਾਂ ਜ਼ਿਆਦਾ ਇਸਤੇਮਾਲ ਨਾ ਕਰੋ, ਅੱਲਾਹ ਤਾਲਾ ਤੁਹਾਨੂੰ ਸ਼ਿਫਾ ਦੇ ਰਿਹਾ, ਕਾਫੀ ਹੱਦ ਤੱਕ ਬਿਹਤਰ ਹੋ ਚੁੱਕੇ ਹੋ ਤੁਸੀਂ, ਲੇਕਿਨ ਮਜ਼ੀਦ ਅਜੇ ਤੁਸੀਂ 1 ਮਹੀਨਾ ਦਵਾਈ ਹੋਰ ਖਾਓ।
0: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਅਕਰਮ ਸਾਹਿਬ ਨੇ ਸਾਹੀਵਾਲ ਤੋਂ, ਇਹ ਲਿਖਦੇ ਨੇ ਕਿ ਮੇਰੇ ਦਿਲ ਦੀਆਂ ਸ਼ਰਿਆਨਾ ਬੰਦ ਨੇ, ਇਸ ਤੋਂ ਇਲਾਵਾ ਇਹ ਕਹਿੰਦੇ ਨੇ ਕਿ ਦਿਲ ਦੀ ਧੜਕਣ ਵੀ ਤੇਜ਼ ਹੋ ਜਾਂਦੀ ਹੈ, ਯਾਨੀ ਚੱਲ ਫਿਰਨ ਚ ਉਹਨਾਂ ਨੂੰ ਮਸਲਾ ਹੁੰਦਾ ਹੈ, ਥੋੜਾ ਸਾਰਾ ਚੱਲਣ ਤੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਇਹਨਾਂ ਨੇ ਕਿਹਾ ਕਿ ਹੋਮਿਓਪੈਥਿਕ ਦੇ ਵਿੱਚ ਅਗਰ ਇਹਦਾ ਕੋਈ ਇਲਾਜ ਹੈ ਤੇ ਮੈਨੂੰ ਦੱਸ ਦਿਓ।
1: ਜੀ ਬਿਲਕੁਲ, ਦਿਲ ਦੀਆਂ ਸ਼ਰਿਆਨਾ ਬੰਦ ਹੋ ਜਾਣ ਜਾਂ ਦਿਲ ਦਾ ਵਾਲ ਬੰਦ ਹੋ ਜਾਣ ਜਾਂ ਚਰਬੀ ਜਮ੍ਹਾਂ ਹੋ ਜਾਏ ਦਿਲ ਦੀਆਂ ਵੇਨ ਤੇ ਨਾਲੀਆਂ ਦੇ ਵਿੱਚ, ਉਹਦੀ ਵਜ੍ਹਾ ਨਾਲ ਹੀ ਬੰਦੇ ਨੂੰ ਸਾਹ ਚੜਨਾ ਸ਼ੁਰੂ ਹੋ ਜਾਂਦਾ ਹੈ, 2 ਕਦਮ ਵੀ ਚੱਲੋ ਤੇ ਦਿਮਾਗ ਨੂੰ ਦਰਦ ਹੋ ਜਾਂਦੀ ਹੈ, ਜਾਂ ਨੂੰ ਜਿਹੜਾ ਠੋਡੀ ਦੇ ਥੱਲੇ ਹਿੱਸਾ ਹੈ ਮੂੰਹ ਦਾ, ਉੱਥੇ ਵੀ ਦਰਦ ਸ਼ੁਰੂ ਹੋ ਜਾਂਦੀ ਹੈ, ਤੇ ਅੱਲਾਹ ਤਾਲਾ ਤੁਹਾਨੂੰ ਸ਼ਿਫਾ ਦੇਗਾ ਇਨਸ਼ਾਅੱਲਾ। ਇਹਦਾ ਬੜਾ ਅੱਛਾ ਤੇ ਮੌਸਰ ਇਲਾਜ ਮੌਜੂਦ ਹੈ। ਤੁਹਾਡੀ ਦਵਾਈ ਹੈ ਜੀ ਡਾਇਆਕਾਰਟੀ, ਇਹ ਤੁਸੀਂ ਡਾਇਆਕਾਰਟ ਇਸਤੇਮਾਲ ਕਰਨੇ ਨੇ 10 ਕਤਰੇ ਦਿਨ 'ਚ 3 ਦਫ਼ਾ। ਇਸ ਤੋਂ ਇਲਾਵਾ ਤੁਸੀਂ ਅਜਵਾ ਖਜੂਰ ਦੇ ਗੁਟਲੀ ਸਮੇਤ ਪੇਸਟ ਬਣਾ ਕੇ ਉਹ ਵੀ ਤੁਸੀਂ ਸ਼ੁਰੂ ਕਰੋ, ਕਿਉਂਕਿ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਇਹ ਫਰਮਾਨ ਹੈ ਕਿ ਅਜਵਾ ਖਜੂਰ ਗੁਟਲੀ ਸਮੇਤ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ, ਤੇ ਤੁਸੀਂ ਉਹ ਵੀ ਤੁਸੀਂ ਇਲਾਜ ਸ਼ੁਰੂ ਕਰੋ, ਬਾਜ਼ਾਰੋਂ ਲੈ ਕੇ ਅਜਵਾ ਖਜੂਰ ਤੇ ਆਪੇ ਪੇਸਟ ਬਣਾ ਲਓ, ਤੇ ਉਹਦਾ ਸੁਬਹਾ ਸ਼ਾਮ 1 ਚਮਚ ਸੁਬਹਾ ਸ਼ਾਮ ਇਸਤੇਮਾਲ ਕਰੋ।
0: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਸਕੀਨਾ ਨੇ ਕੀਤਾ ਹੈ ਗ੍ਰੀਨ ਟਾਊਨ ਲਾਹੌਰ ਤੋਂ, ਲਿਖਦੀਆਂ ਨੇ ਕਿ ਮੈਨੂੰ ਕਮਰ ਚ ਦਰਦ ਰਹਿੰਦੀ
1: ਜੀ,
0: ਔਰ ਅਕਸਰ ਲੱਤਾਂ ਚ ਵੀ ਦਰਦ ਹੁੰਦੀ ਹੈ, ਯਾਨੀ ਇਹਨਾਂ ਦੇ ਗੋਡਿਆਂ ਦੇ ਵਿੱਚ ਵੀ ਗੈਪ ਹੈ ਹੱਡੀ ਚ। ਇਹਨਾਂ ਨੇ ਕਿਹਾ ਕਿ ਮੈਨੂੰ ਇਹਦੇ ਬਹੁਤ ਤਕਲੀਫ ਰਹਿੰਦੀ ਹੈ, ਤੇ 2-3 ਮਹੀਨੇ ਤੋਂ ਮੈਂ ਤੁਹਾਡੇ ਕੋਲੋਂ ਦਵਾਈ ਖਾ ਰਹੀ ਹਾਂ, ਅੱਲਾਹ ਦਾ ਸ਼ੁਕਰ ਹੈ ਕਿ ਮੈਨੂੰ ਇਹ ਦਰਦ ਦਾ ਕਾਫੀ ਆਰਾਮ ਹੈ। ਇਹਨਾਂ ਨੇ ਮਜ਼ੀਦ ਦਵਾਈ ਅਰਸਾਲ ਕਰਨ ਵੱਲੋਂ ਲਿਖਿਆ।
1: ਹਾਂਜੀ, ਇਹਨਾਂ ਗੋਡਿਆਂ ਚ ਗੈਪ ਆ ਗਿਆ ਸੀ, ਉਹਦੀ ਵਜ੍ਹਾ ਨਾਲ ਇਹਨਾਂ ਦੇ ਕਾਫੀ ਗੋਡਿਆਂ ਦਰਦ ਰਹਿੰਦੀ ਸੀ, ਹੱਡੀਆਂ ਦੇ ਵਿੱਚ ਗੈਪ, ਹੱਡੀਆਂ ਕਮਜ਼ੋਰ ਹੋ ਗਈਆਂ ਨੇ, ਤੇ ਤੁਸੀਂ ਜਿਹੜਾ ਨਾ ਤੁਹਾਡੀ ਕੈਲਸ਼ੀਅਮ ਦੀਆਂ ਦਵਾਈਆਂ ਨੇ ਕਲਕੇਰੀਆ ਫਾਸ 6X ਤੇ ਕਲਕੇਰੀਆ ਫਲੋਰ 6X, ਇਹ ਤੁਸੀਂ ਦੋਨੋਂ ਦਵਾਈਆਂ 4-4 ਗੋਲੀਆਂ ਦਿਨ 'ਚ 4 ਦਫ਼ਾ ਤੁਸੀਂ ਇਸਤੇਮਾਲ ਕਰਨੀਆਂ ਨੇ, ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਇਹ VP ਕਰ ਰਹੇ ਹਾਂ, ਇਹ ਤੁਸੀਂ ਇਸਤੇਮਾਲ ਕਰੋ ਮਜ਼ੀਦ 2-3 ਮਹੀਨੇ, ਇਨਸ਼ਾਅੱਲਾ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਹਾਡਾ ਇਹ ਗੋਡਿਆਂ ਦਾ ਗੈਪ ਵੀ ਆਸਤਾ ਆਸਤਾ ਠੀਕ ਹੋ ਜਾਏਗਾ।
0: ਜੀ ਸਾਹਿਬ, ਸਾਡੇ ਨਾਲ ਲਿਖਦੇ ਨੇ ਕਿ ਮੈਨੂੰ ਸ਼ੂਗਰ ਬਹੁਤ ਜ਼ਿਆਦਾ ਰਹਿੰਦੀ ਸੀ, ਯਾਨੀ ਸ਼ੂਗਰ ਇਹਨਾਂ ਦੀ ਹਾਈ ਰਹਿੰਦੀ ਸੀ, 500 ਤੱਕ ਵੀ ਚਲੀ ਜਾਂਦੀ ਸੀ। ਇਹ ਕਹਿੰਦੇ ਨੇ ਕਿ ਮੈਨੂੰ ਕਿਸੇ ਨੇ ਮਸ਼ਵਰਾ ਦਿੱਤਾ ਸੀ, ਮੈਂ ਤੁਹਾਡੇ ਕੋਲੋਂ ਆ ਕੇ ਦਵਾਈ ਲੈ ਕੇ ਗਏ ਆ, ਮੇਰੀ ਸ਼ੂਗਰ ਹੁਣ ਨੋਰਮਲ ਰਹਿੰਦੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਦੱਸ ਦਿਓ ਕਿ ਕਿੰਨਾ ਅਰਸਾ ਮੈਂ ਮਜ਼ੀਦ ਦਵਾਈ ਖਾਣੀ ਹੈ, ਇਹਦੇ ਬਾਰੇ ਚ ਔਰ ਪਰਹੇਜ਼ ਦੇ ਬਾਰੇ ਚ ਦੱਸ ਦਿਓ, ਔਰ ਸ਼ੂਗਰ ਵਾਲੀ ਦਵਾਈ ਮੈਨੂੰ ਅਰਸਾਲ ਕਰ ਦਿਓ।
1: ਹਾਂਜੀ, ਸ਼ੂਗਰ ਦੀ ਤੁਹਾਡੀ ਦਵਾਈ ਸੀ ਸਜੀਜੀਅਮ ਜੰਬੋਲੀਨ ਮਦਰ ਟਿੰਕਚਰ, ਇਹ ਤੁਸੀਂ 5-5 ਕਤਰੇ ਸੁਬਹਾ ਦੁਪਹਿਰ ਸ਼ਾਮ ਇਸਤੇਮਾਲ ਕਰਨੇ ਨੇ, ਇਹਦੇ ਨਾਲ ਇਨਸ਼ਾਅੱਲਾ ਸ਼ੂਗਰ ਤੁਹਾਡੀ ਹਮੇਸ਼ਾ ਹੀ ਕੰਟਰੋਲ ਰਹੇਗੀ। ਔਰ ਇਸ ਤੋਂ ਇਲਾਵਾ ਸ਼ੂਗਰ ਦੀ ਵਜ੍ਹਾ ਨਾਲ ਜਿਹੜੀਆਂ ਮਜ਼ੀਦ ਬਿਮਾਰੀਆਂ ਹੁੰਦੀਆਂ, ਨਜ਼ਰ ਕਮਜ਼ੋਰੀ, ਧੁੰਦਲਾਪਨ ਆ ਜਾਣਾ, ਜੋੜਾਂ ਦੀਆਂ ਦਰਦਾਂ, ਮਿਹਦਾ ਖਰਾਬ, ਜਿਸਮਾਨੀ ਨਿਜ਼ਾਮ ਜਿਹੜਾ ਸੁਸਤ ਹੋ ਜਾਂਦਾ, ਸਾਬੀ ਕਮਜ਼ੋਰੀ, ਉਹ ਵੀ ਇਨਸ਼ਾਅੱਲਾ ਤੁਹਾਡੀ ਠੀਕ ਰਹੇਗੀ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਇਹ ਤੁਸੀਂ ਮਜ਼ੀਦ ਅਜੇ 2-4 ਮਹੀਨੇ ਇਸਤੇਮਾਲ ਕਰੋ, ਅਤੇ 3 ਮਹੀਨੇ ਬਾਅਦ ਤੁਸੀਂ ਆਪਣਾ ਇੱਕ ਮਜ਼ੀਦ ਇੱਕ ਸ਼ੂਗਰ ਦਾ ਟੈਸਟ ਹੁੰਦਾ, ਉਹਨੂੰ ਕਹਿੰਦੇ ਹਾਂ ਅਸੀਂ HbA1c, ਉਹ ਫਿਰ ਕਰਾ ਕੇ ਮੈਨੂੰ ਤੁਸੀਂ ਉਹਦੀ ਰਿਪੋਰਟ ਭੇਜਣੀ ਹੈ।
0: ਜੀ ਸਾਹਮਣੇ ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ। ਜੀ ਡਾਕਟਰ ਸਾਹਿਬ, ਇਹ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਨਵੀਦ ਸਾਹਿਬ ਨੇ ਲਾਹੌਰ ਤੋਂ ਕੀਤਾ ਹੈ। ਇਹਨਾਂ ਨੂੰ ਅੱਖਾਂ ਦਾ ਮਸਲਾ, ਯਾਨੀ ਇਹਨਾਂ ਦੀ ਅੱਖਾਂ ਦੇ ਵਿੱਚ ਸਫੇਦ ਮੋਤੀਆ ਉਤਰ ਆਇਆ ਸੀ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਵੀ ਦਿਨ ਬ ਦਿਨ ਕਮਜ਼ੋਰ ਹੋ ਰਹੀ ਸੀ, ਇਹਨਾਂ ਨੂੰ ਇੱਕ ਹੋਰ ਮਸਲਾ ਵੀ ਸੀ, ਇਹਨਾਂ ਨੂੰ ਮੋਹਰਿਆਂ ਦਾ ਵੀ ਤਕਲੀਫ ਸੀ ਨਾਲ ਇਹਨਾਂ ਨੂੰ।
1: ਜੀ,
0: ਇਹਨਾਂ ਨੇ ਕਿਹਾ ਹੈ ਕਿ ਮੈਂ ਦੋਨਾਂ ਮਰਜ਼ਾਂ ਦੀ ਤੁਹਾਡੇ ਕੋਲੋਂ ਦਵਾਈ ਖਾ ਰਿਹਾ ਡਾਕਟਰ ਸਾਹਿਬ, ਮੇਰੀ ਨਜ਼ਰ ਪਹਿਲੇ ਨਾਲ ਕਾਫੀ ਬਿਹਤਰੀ ਦੀ ਤਰਫ ਹੈ, ਔਰ ਅੱਲਾਹ ਦਾ ਸ਼ੁਕਰ ਹੈ ਕਿ ਮੇਰੇ ਮੋਹਰਿਆਂ ਦੀ ਵੀ ਜਿਹੜੀ ਤਕਲੀਫ ਹੈ ਪਹਿਲੇ ਨਾਲ ਬਹੁਤ ਬਿਹਤਰ ਹੈ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਦੋਨਾਂ ਮਸਲਿਆਂ ਦੀ ਦਵਾਈ ਮਜ਼ੀਦ ਅਰਸਾਲ ਕਰ ਦਿਓ।
1: ਜੀ ਬਿਲਕੁਲ, ਮੋਹਰਿਆਂ ਦਾ ਮਸਲਾ ਹੋਵੇ ਜਾਂ ਨਜ਼ਰ ਕਮਜ਼ੋਰ ਹੋ ਜਾਵੇ, ਇਹਨਾਂ ਦੇ ਅਸਲ 'ਚ ਨਜ਼ਰ ਦੇ ਵਿੱਚ ਸਫੇਦ ਮੋਤੀਆ ਸੀ, ਉਹਦੀ ਵਜ੍ਹਾ ਨਾਲ ਇਹ ਮਸਲਾ ਹੋ ਰਿਹਾ ਸੀ ਕਿ ਇਹਨਾਂ ਨੂੰ ਧੁੰਦਲਾ ਨਜ਼ਰ ਆਉਣ ਲੱਗ ਪਿਆ ਸੀ। ਤੁਹਾਡੀ ਦਵਾਈ ਹੈ ਜੀ ਸਨੇਰੀਆ ਮਾਰਟੀਮਾ ਆਈ ਡਰਾਪ, ਇਹ ਤੁਸੀਂ 2-2 ਕਤਰੇ 3 ਟਾਈਮ ਪਾਉਣੇ ਨੇ, ਅਤੇ ਇਸ ਤੋਂ ਇਲਾਵਾ ਮੋਹਰਿਆਂ ਵਾਸਤੇ, ਜੋੜਾਂ ਵਾਸਤੇ ਤੁਹਾਡੀ ਦਵਾਈ ਜਿਹੜੀ ਹੈ ਉਹ ਕਾਲੋਸਨ 5 ਕਤਰੇ ਸੁਬਹਾ ਦੁਪਹਿਰ ਸ਼ਾਮ ਪੀਣੇ ਨੇ। ਦੋਨਾਂ ਦਵਾਈਆਂ ਅਸੀਂ ਤੁਹਾਨੂੰ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਮਜ਼ੀਦ ਤੁਸੀਂ ਇੱਕ ਮਹੀਨਾ ਇਸਤੇਮਾਲ ਕਰੋ, ਅਤੇ ਇਨਸ਼ਾਅੱਲਾ ਤੁਹਾਡਾ ਮੋਹਰਿਆਂ ਦਾ ਮਸਲਾ ਠੀਕ ਹੋ ਜਾਏਗਾ, ਸਫੇਦ ਮੋਤੀਆ ਵੀ ਠੀਕ ਹੋ ਜਾਏਗਾ, ਉਹਦੇ ਵਾਸਤੇ ਤੁਹਾਨੂੰ ਆਪਰੇਸ਼ਨ ਦੀ ਵੀ ਜ਼ਰੂਰਤ ਨਹੀਂ ਰਹੇਗੀ।
0: ਜੀ ਸਮਾਂ, ਡਾਕਟਰ ਸਾਹਿਬ ਦਾ ਫੋਨ ਨੰਬਰ ਔਰ ਐਡਰੈਸ ਇੱਕ ਵਾਰੀ ਫਿਰ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ, ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ। ਫੋਨ ਨੰਬਰ ਹੈ ਜੀ 0300-44-1386-0344-13-1360। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ ਤੇ ਮਰੀਜ਼ ਵੇਖਦੇ ਨੇ। ਸਾਮਾਨ ਆਖਰ ਤੇ ਡਾਕਟਰ ਸਾਹਿਬ ਦਾ ਫੋਨ ਨੰਬਰ ਔਰ ਐਡਰੈਸ ਇੱਕ ਵਾਰੀ ਫਿਰ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ, ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ। ਫੋਨ ਨੰਬਰ ਹੈ ਜੀ 0300-44-1386-0, ਯਾਨੀ 0300-44-1386-0। ਸਮੇਂ ਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਨੂੰ ਤੇ ਤਾਹਿਰ ਜਬੀਨ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।
2: ਸ਼ੁਕਰੀਆ, ਆਪਨੇ FM 101 ਟਿਊਨ ਕੀਆ।

0: सुनते रहिए FM 101 101 101।
1: खानदान में किसी फर्द की वफात बिलाशुबा एक सानिया है, लेकिन मरहूम का शनाख्ती कार्ड मंसूख कराना बहरहाल जरूरी है ताकि उसके गलत इस्तेमाल की रोकथाम हो और विरासत की तकसीम में कोई परेशानी ना हो। याद रखें, नादरा यूनियन काउंसिल में इंदराज की बुनियाद पर मतवफी का शनाख्ती कार्ड मंसूख करता है और आपको उन तमाम मराहिल की तकमील में हर मुमकिन मावनत फराहम करता है। नादरा ने यूनियन काउंसिल में वफात का इंदराज आसान बनाने के लिए पाकिस्तान भर के अस्पतालों में जदीद तरीन डेथ नोटिफिकेशन टूल्स फराहम कर दिए हैं। अस्पताल में अपने खानदान के किसी फर्द की वफात पर अपना और मतवफी का शनाख्ती कार्ड लेकर अस्पताल में मौजूद रजिस्ट्रेशन काउंटर पर तशरीफ ले जाएं और वफात का इंदराज करने के बाद रसीद हासिल करें। इसके साथ ही आपको दिए गए नंबर पर नादरा की जानिब से SMS रसीद भी मौसूल हो जाएगी। वफात के 30 दिन के अंदर अस्पताल की रसीद के हमरा अपनी यूनियन काउंसिल में तशरीफ लाएं और वफात का इंदराज कराने के बाद डेथ सर्टिफिकेट हासिल करें। इसके बाद नादरा दफ्तर तशरीफ लाएं और मतवफी का शनाख्ती कार्ड मंसूख कराएं। नादरा की पाक ID मोबाइल ऐप के जरिए आप यूनियन काउंसिल से डेथ सर्टिफिकेट और नादरा से बेफॉर्म घर बैठे भी बनवा सकते हैं। नादरा, आपकी शनाख्त, आपकी पहचान।
2: सुर और संगीत, साजो आवाज, आपका मनपसंद रेडियो चैनल FM 101।
3: तेरह जून PC होटल लाहौर आइए और दें अलशफा ट्रस्ट आई अस्पताल का साथ। किसी की जिंदगी का अंधेरा हमेशा के लिए मिटाने में अपना हिस्सा डालें। मजीद मालूमात, टिकट और टेबल की बुकिंग के लिए अभी हमारी वेबसाइट विजिट करें www.alshifaeye.org।
2: सुर और संगीत, साजो आवाज, आपका मनपसंद रेडियो चैनल FM 101।
3: सोचिए, जब दुनिया सुनाई तो दे मगर दिखाई ना दे। लाहौर, जहाँ हर गली में एक कहानी है, लेकिन कुछ आंखें ऐसी भी हैं जिनकी रोशनी धुंधला चुकी है। लेकिन अब नहीं, 13 जून अलशफा ट्रस्ट आई अस्पताल इन्हीं आंखों का नूर वापस लौटाने अब आ रहा है आपके शहर लाहौर में।
2: सुर और संगीत, साजो आवाज, आपका मनपसंद रेडियो चैनल FM 101।
0: सुनते रहिए FM 101 101 101।
4: शुक्रिया, आपने FM 101 ट्यून किया।
5: हर्बल एक्सपर्ट प्रोफेसर सुलेमान दे तिब्बी मशवरे।
6: सोनी पैन प्राओ ते मेरे बुजुर्गो,
5: प्रोफेसर
6: सुलेमान दे तिब्बी मशवरे लेके तुआडी मेजबान साइमा तुआडी खिदमत हाजिर है ते सलाम अर्ज कर दिए। सोनी पैन प्राओ, प्रोफेसर सुलेमान साडे मुल्क ते बहुत ही सियाने ते मन्ने परमन्ने ते गोल्ड मेडल हासिल करने वाले ओ मौलिज ने जिन्हां को लाइलाज मरीज भी ठीक हो जांदे ने। ਭੈਣ ਭਰਾਓ, ਇਸ ਤੋਂ ਪਹਿਲਾਂ ਕਿ ਤੁਸੀਂ
5: ਪ੍ਰੋਫੈਸਰ
6: ਸੁਲੇਮਾਨ ਦੇ ਤਿੱਬੀ ਮਸ਼ਵਰੇ ਹਾਸਲ ਕਰੋ, ਮੈਂ ਲਿਖਵਾਨੀ ਆ ਆਪਣਾ ਪਤਾ ਤੇ ਫੋਨ ਨੰਬਰ।
5: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160, मोबाइल नंबर है 03-300-414-2608, यानी 03-400-2608। ते साडा ईमेल एड्रेस है suleiman.dawakhana@gmail.com।
6: मेरे सोने भैन भ्राओ, पता तुहानू मिल गया, हुण तुसी
5: प्रोफेसर
6: सुलेमान नू जाती तौर ते भी मिल सकदे हो। ते भैन भ्राओ, तुहाडी उडीक मुकदी है ते शुरू हुंदा है गलबात दा सिलसिला सुलेमान साहब नाल। जी आया नू सर, सुनाओ की हाल चाल है।
7: सहमा जी, रब दी करम नवाजी नाल हाल भी ठीक है ते चाल भी ठीक है, ਵੈਸੇ ਸਹਿਮਾ ਜੀ ਤੁਸੀਂ ਸਿਰਫ ਹਾਲ ਹੀ ਪੁੱਛਿਆ ਕਰੋ,
6: ਕਿਉਂ
7: ਚਾਲ ਤੇ ਹਰ ਬੰਦੇ ਦੀ ਵੱਖਰੀ ਵੱਖਰੀ ਹੁੰਦੀ ਹੈ।
6: ਸੁਲੇਮਾਨ ਸਾਹਿਬ ਤੁਸੀਂ ਤੇ ਬੰਦੇ ਨੂੰ ਲਾਜਵਾਬ ਵੀ ਕਰ ਦਿੰਦੇ ਹੋ। ਅੱਛਾ ਹਕੀਮ ਸੁਲੇਮਾਨ ਸਾਹਿਬ, ਸਾਡੇ ਲਿਖਣ ਵਾਲੇ ਭੈਣ ਭਰਾਵਾਂ ਨੇ ਤੁਹਾਨੂੰ ਬਹੁਤ ਹੀ ਦੁਆਵਾਂ ਤੇ ਸਲਾਮ ਲਿਖੇ ਨੇ।
7: ਵਾਲੇਕੁਮ ਸਲਾਮ ਸਹਿਮਾ ਜੀ, ਮੈਂ ਵੀ ਆਪਣੇ ਭੈਣ ਭਰਾਵਾਂ ਤੇ ਬਜ਼ੁਰਗਾਂ ਨੂੰ ਸਲਾਮ ਪੇਸ਼ ਕਰਨਾ ਤੇ ਹਮੇਸ਼ਾ ਵਾਂਗੂ ਮੇਰੀ ਇਹ ਹੀ ਦੁਆ ਹੈ ਕਿ ਸੋਹਣਾ ਰੱਬ ਹਰ ਮਰੀਜ਼ ਨੂੰ ਸਿਹਤਯਾਬ ਕਰ ਦੇਵੇ। ਆਮੀਨ
6: ਆਮੀਨ ਸੁਮ ਆਮੀਨ। ਸੁਲੇਮਾਨ ਸਾਹਿਬ, ਜਿਹੜਾ ਮਰੀਜ਼ ਮੌਲਿਸ਼ ਦੀਆਂ ਦੁਆਵਾਂ ਲੈਂਦਾ ਹੈ, ਰੱਬ ਉਹਨੂੰ ਸਿਹਤ ਕਿਉਂ ਨਹੀਂ ਦੇਵੇਗਾ? ਜਜ਼ਾਕ ਅੱਲਾ ਜਜ਼ਾਕ ਅੱਲਾ। ਸੁਲੇਮਾਨ ਸਾਹਿਬ, ਈਮੇਲਸ ਤੇ SMS ਬਹੁਤ ਨੇ ਤੇ ਪ੍ਰੋਗਰਾਮ ਦਾ ਵੇਲਾ ਮਹਦੂਦ ਹੈ, ਇਸ ਲਈ ਮੈਂ ਪਹਿਲੀ ਈਮੇਲ ਪੜ੍ਹਨੀ ਆ
7: ਜਿਹੜੀ। ਜਲਦੀ ਜਲਦੀ ਪੜ੍ਹ ਲਓ।
6: ਬਿਲਕੁਲ, ਮੈਂ ਕੋਸ਼ਿਸ਼ ਮੇਰੀ ਹੋਏਗੀ ਕਿ ਮੈਂ ਜ਼ਿਆਦਾ ਜ਼ਿਆਦਾ ਈਮੇਲਸ ਪੜ੍ਹਾਂ। ਰਾਹੀਲ ਸ਼ੌਕਤ ਹੋਰਾਂ ਲਿਖੀ ਹੈ।
7: ਅੱਛਾ
6: ਸੁਲੇਮਾਨ ਸਾਹਿਬ, ਰਾਹੀਲ ਸਾਹਿਬ ਤੇ ਸ਼ਾਦੀਸ਼ੁਦਾ ਨੇ ਤੇ ਆਪਣੀ ਕਿਸੇ ਪਿਛਲੀ ਬਿਮਾਰੀ ਦੀ ਸਬਬ ਹੁਣ ਅਸਾਬੀ ਕਮਜ਼ੋਰੀ ਦਾ ਸ਼ਿਕਾਰ ਨੇ। ਕਹਿੰਦੇ ਨੇ ਕਿ ਪੱਠੇ ਖਿੱਚੇ ਜਾਂਦੇ ਨੇ ਅਸਾਬੀ ਕਮਜ਼ੋਰੀ ਨਾਲ। ਸੁਲੇਮਾਨ ਸਾਹਿਬ, ਇਹਨਾਂ ਨੇ ਤਾਕਤ ਦੇ 2-3 ਕੋਰਸ ਵੀ ਇਸਤੇਮਾਲ ਕੀਤੇ ਨੇ ਪਰ ਕੋਈ ਫਾਇਦਾ ਨਹੀਂ ਹੋਇਆ। ਸੁਲੇਮਾਨ ਸਾਹਿਬ, ਇਹਨਾਂ ਦੀ ਬਿਮਾਰੀ ਦਾ ਕੀ ਕੋਈ ਐਸਾ ਇਲਾਜ ਹੈ?
7: ਸਹਿਮਾ ਜੀ, ਰੱਬ ਦੀ ਮਿਹਰਬਾਨੀ ਨਾਲ ਇਲਾਜ ਤੇ ਹੋ ਹੀ ਜਾਵੇਗਾ, ਪਰ ਮੈਂ ਇੱਕ ਗੱਲ ਜ਼ਰੂਰ ਦੱਸਣਾ ਚਾਹਾਂਗਾ ਕਿ ਜਿਹੜੇ ਲੋਕ ਆਪਣੀ ਮਰਜ਼ੀ ਨਾਲ ਤਾਕਤ ਦੇ ਕੋਰਸ ਜਾਂ ਦੂਜੀ ਬਾਜ਼ਾਰੀ ਸ਼ੈਵਾਂ ਇਸਤੇਮਾਲ ਕਰਦੇ ਨੇ, ਉਹਨਾਂ ਦਾ ਕੇਸ ਜ਼ਿਆਦਾ ਵਿਗੜ ਜਾਂਦਾ ਹੈ। ਅਤੇ ਇਹ ਵੀ ਮੈਂ ਉਹਨਾਂ ਨੂੰ ਦੱਸਣਾ ਚਾਹਾਂਗਾ ਕਿ ਇਹ ਜ਼ਰੂਰੀ ਨਹੀਂ ਕਿ ਹਰ ਦਵਾਈ ਹਰ ਮਰੀਜ਼ ਨੂੰ ਮੁਆਫਕ ਵੀ ਆ ਜਾਵੇ। ਸਹਿਮਾ ਜੀ, ਇਹੋ ਜਿਹੀਆਂ ਦਵਾਈਆਂ ਨਾਲ ਜਿਗਰ ਅਤੇ ਗੁਰਦੇ ਅਕਸਰ ਖਰਾਬ ਹੋ ਜਾਂਦੇ ਨੇ ਅਤੇ ਮਰੀਜ਼ ਦੀ ਬਿਮਾਰੀ ਵਿਗੜ ਜਾਂਦੀ ਹੈ। ਹੁਣ ਤੁਸੀਂ ਆਪ ਵੇਖੋ ਕਿ ਰਾਹੀਲ ਸਾਹਿਬ ਨੂੰ ਪਹਿਲਾਂ ਵੀ ਕੋਈ ਬਿਮਾਰੀ ਹੋਈ ਸੀ, ਇਹਨਾਂ ਨੇ ਆਪਣੀ ਪਿਛਲੀ ਬਿਮਾਰੀ ਦਾ ਖਿਆਲ ਵੀ ਨਹੀਂ ਕੀਤਾ ਅਤੇ ਤਾਕਤ ਵਾਲੀ ਦਵਾਈ ਇਸਤੇਮਾਲ ਕਰ ਲਿੱਤੀ ਜਿਹਦੇ ਨਾਲ ਇਹਨਾਂ ਦਾ ਜਿਗਰ ਖੂਨ ਨਹੀਂ ਬਣਾ ਰਿਹਾ। ਬਹਰਹਾਲ ਮੈਂ ਤਾਂ ਰਾਹੀਲ ਭਾਈ ਨੂੰ ਇਹੋ ਹੀ ਮਸ਼ਵਰਾ ਦਿਆਂਗਾ ਕਿ ਉਹ ਦਵਾਖਾਨੇ 'ਤੇ ਆ ਕੇ ਪਹਿਲੇ ਪੂਰੀ ਤਰ੍ਹਾਂ ਚੈੱਕਅਪ ਕਰਾਉਣ। ਚੈੱਕਅਪ ਤੋਂ ਬਾਅਦ ਹੀ ਮੈਂ ਵੇਖਾਂਗਾ ਕਿ ਇਹਨਾਂ ਨੂੰ ਕਿਹੜੀ ਦਵਾਈ ਦੇਣੀ ਚਾਹੀਦੀ ਹੈ। ਵੈਸੇ ਸਹਿਮਾ ਜੀ, ਸਾਡੇ ਕੋਲ ਇਨਸ਼ਾਅੱਲਾ ਬੜੇ ਵਿਗੜੇ ਪੇਸ਼ੈਂਟ ਆਉਂਦੇ ਨੇ ਜਿਨ੍ਹਾਂ ਦੀ ਮਰਜ਼ਾਂ ਬਹੁਤ ਵਿਗੜ ਜਾਂਦੀਆਂ ਨੇ ਅਤੇ ਸੋਹਣੇ ਰੱਬ ਦੀ ਰਹਿਮਤ ਦੇ ਨਾਲ ਉਹ ਬਿਲਕੁਲ ਠੀਕ ਹੋ ਜਾਂਦੇ ਨੇ ਕਿਉਂਕਿ ਇਹਨਾਂ ਜੜੀ ਬੂਰੀਆਂ 'ਚ ਅੱਲਾਹ ਤਾਲਾ ਨੇ ਬੜੀ ਸ਼ਿਫਾ ਰੱਖੀ ਹੈ।
6: ਇਹ ਗੱਲ ਤਾਂ ਹੈ। ਈਮੇਲਸ ਤੇ SMS ਪੜ੍ਹ ਕੇ ਮੈਨੂੰ ਅੰਦਾਜ਼ਾ ਹੁੰਦਾ ਹੈ ਕਿ ਮਾਯੂਸ ਮਰੀਜ਼ ਵੀ ਠੀਕ ਹੋ ਰਹੇ ਨੇ
7: ਇਨਸ਼ਾਅੱਲਾ।
6: ਸੁਲੇਮਾਨ ਸਾਹਿਬ, ਇਸ ਲਈ ਤੇ ਮੈਂ ਕਹਿੰਨੀ ਆ ਕਿ ਤੁਸੀਂ ਹੀ ਹੋ।
7: ਜ਼ਾਹਿਰ ਹੈ ਸਹਿਮਾ ਜੀ, ਮੈਂ ਹੀ ਆ, ਮੈਂ ਸਹਿਮਤ ਨਹੀਂ ਹੋ ਸਕਦਾ।
6: ਸੁਲੇਮਾਨ ਸਾਹਿਬ, ਤੁਸੀਂ ਤੇ ਮੈਨੂੰ ਬਸ ਲਾਜਵਾਬ ਕਰਨ ਦੇ ਇਲਾਵਾ ਹੋਰ ਕੋਈ ਕੰਮ ਕਰਿਆ ਕਰੋ। ਸੁਲੇਮਾਨ ਸਾਹਿਬ, ਹਾਜ਼ਰ ਹੈ ਈਮੇਲ ਜਿਹੜੀ ਮਿਰਜ਼ਾ ਮੁਨੱਵਰ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਮੇਰੇ ਸਿਰ ਵਿੱਚ ਬਹੁਤ ਹੀ ਦਰਦ ਹੁੰਦਾ ਹੈ, ਰੋਜ਼ ਗੋਲੀਆਂ ਖਾਂਦਾ ਵਾਂ ਪਰ ਦਰਦ ਠੀਕ ਨਹੀਂ ਹੁੰਦਾ। ਮੈਂ ਮਗਜ਼ ਖਾਧੇ ਨੇ ਪਰ ਕੋਈ ਫਾਇਦਾ ਨਹੀਂ ਹੋਇਆ। ਸੁਲੇਮਾਨ ਸਾਹਿਬ, ਇਹ ਭਾਈ ਹੋਰੀ ਤੇ ਆਪ ਮਗਜ਼ ਖਾਂਦੇ ਨੇ?
7: ਅੱਛਾ, ਓਹੋ ਸਹਿਮਾ, ਇਹ ਉਹ ਮਗਜ਼ ਨਹੀਂ ਖਾਂਦੇ ਜਿਹੜਾ ਤੁਸੀਂ ਖਾਂਦੇ।
6: ਲੋ ਕਰ ਲੋ ਗੱਲ।
7: ਇਹ ਭਾਈ ਤਾਂ 4 ਮਗਜ਼ ਯਾਨੀ ਖਰਬੂਜ਼ਾ ਤਰਬੂਜ਼ ਵਗੈਰਾ ਦਾ ਮਗਜ਼ ਖਾਂਦੇ ਰਹੇ ਨੇ। ਸਹਿਮਾ ਜੀ, ਗੱਲ ਇਹ ਵੇ ਕਿ ਮੁਨੱਵਰ ਭਾਈ ਨੂੰ ਦਿਮਾਗੀ ਕਮਜ਼ੋਰੀ ਦੀ ਤਕਲੀਫ ਹੈ
6: ਅਤੇ
7: ਇਹਦੇ 2-3 ਸਬਬ ਹੁੰਦੇ ਨੇ, ਮਤਲਬ ਜਾਂ ਤਾਂ ਪੁਰਾਣੀ ਕਬਜ਼ ਹੋਵੇ, ਨਜ਼ਰ ਕਮਜ਼ੋਰ ਹੋਵੇ, ਜਾਂ ਜਿਸਮ ਵਿੱਚ ਰੇਸ਼ਾ ਬਲਗਮ ਅਤੇ ਕੇਰਾ ਵੱਧ ਗਿਆ ਹੋਵੇ। ਸਹਿਮਾ ਜੀ, ਇਹੋ ਜਿਹੀ ਤਕਲੀਫ ਨਾਲ ਵਾਲ ਚਿੱਟੇ ਹੋ ਜਾਂਦੇ ਨੇ ਅਤੇ ਬੰਦੇ ਦੀ ਯਾਦਦਾਸ਼ਤ ਵੀ ਖਰਾਬ ਹੋ ਜਾਂਦੀ ਹੈ। ਇਸ ਲਈ ਇਹਦਾ ਫੌਰੀ ਤੌਰ 'ਤੇ ਕੋਈ ਉਪਾਅ ਹੋਣਾ ਚਾਹੀਦਾ। ਲਿਹਾਜ਼ਾ ਮੈਂ ਭਾਈ ਨੂੰ ਇਹੋ ਹੀ ਮਸ਼ਵਰਾ ਦਿਆਂਗਾ ਕਿ ਉਹ ਕਿਸੇ ਦਿਨ ਦਵਾਖਾਨੇ 'ਤੇ ਆ ਜਾਣ ਤਾਂ ਕਿ ਬਿਮਾਰੀ ਦਾ ਅਸਲ ਸਬਬ ਦਾ ਪਤਾ ਚੱਲੇ ਕਿ ਉਸ ਅਸਲ ਸਬਬ ਕੀ ਹੈ। ਉਸ ਤੋਂ ਬਾਅਦ ਹੀ ਜਿਹੜੀ ਦਵਾਈ ਇਹਨਾਂ ਨੂੰ ਦਿੱਤੀ ਜਾਵੇਗੀ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਉਹ ਦਵਾਈ ਫੌਰੀ ਅਸਰ ਕਰੇਗੀ ਅਤੇ ਬਿਮਾਰੀ ਬਿਲਕੁਲ ਠੀਕ ਹੋ ਜਾਵੇਗੀ
6: ਇਨਸ਼ਾਅੱਲਾ ਤਾਲਾ ਜੀ, ਇਨਸ਼ਾਅੱਲਾ ਤਾਲਾ ਜੀ। ਮੁਨੱਵਰ ਸਾਹਿਬ, ਤੁਸੀਂ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣ ਲਿਆ, ਬਿਮਾਰੀ ਦੀ ਪੂਰੀ ਤਸ਼ਖੀਸ ਲਈ ਤੁਹਾਡਾ ਦਵਾਖਾਨੇ 'ਚ ਆਉਣਾ ਬਹੁਤ ਜ਼ਰੂਰੀ ਹੈ। ਸੁਲੇਮਾਨ ਸਾਹਿਬ, ਇਹ ਈਮੇਲ 12 ਮਸਾਲੇਦਾਰ ਹੈ, ਯਾਨੀ ਇਹਦੇ ਅੰਦਰ ਇਹਦੇ ਵਿੱਚ 10-12 ਬਿਮਾਰੀਆਂ ਦਾ ਜ਼ਿਕਰ ਹੈ।
7: ਅੱਛਾ ਅੱਛਾ, ਮੈਂ ਕਹਿ ਰਿਹਾ ਚਾਟ ਆ ਗਈ ਹੈ। ਓਹੋ ਸਹਿਮਾ, ਰੱਬ ਤੋਂ ਖੈਰ ਮੰਗੋ ਕਿਉਂਕਿ ਇਹੋ ਜਿਹਾ ਇੱਕ ਮਸਾਲਾ ਵੀ ਬੰਦੇ ਨੂੰ ਲੱਗ ਜਾਵੇ ਨਾ ਤੇ ਜ਼ਿੰਦਗੀ ਖਰਾਬ ਹੋ ਜਾਂਦੀ ਹੈ। ਹਾਂ, ਇਹ ਗੱਲ ਜ਼ਰੂਰ ਹੈ ਕਿ ਬਾਜ਼ ਲੋਕੀ ਨਫਸੀਆਤੀ ਤੌਰ ਤੇ ਬਿਮਾਰੀਆਂ ਲੱਭਦੇ ਰਹਿੰਦੇ ਨੇ।
6: ਸੁਲੇਮਾਨ ਸਾਹਿਬ, ਈਮੇਲ ਆਬਿਦ ਗੌਰੀ ਨੇ ਲਿਖੀ ਹੈ, ਇਹ ਕਹਿੰਦੇ ਨੇ ਕਿ ਨੀਂਦ ਨਹੀਂ ਆਉਂਦੀ, ਭੁੱਖ ਨਹੀਂ ਲੱਗਦੀ, ਕਿਸੇ ਨਾਲ ਗੱਲ ਕਰਨ ਨੂੰ ਜੀ ਨਹੀਂ ਕਰਦਾ, ਗੁੱਸਾ ਬਹੁਤ ਆਉਂਦਾ, ਲੱਕ ਪੀੜ ਹੁੰਦੀ ਹੈ, ਲੱਤਾਂ ਦਰਦ ਕਰਦੀਆਂ ਨੇ, ਸਿਰ ਭਾਰੀ ਰਹਿੰਦਾ, ਪੁਰਾਣੀ ਕਬਜ਼ ਹੈ, ਜਿਸਮ ਵਿੱਚ ਕਮਜ਼ੋਰੀ ਬਹੁਤ ਹੈ, ਰੋਟੀ ਹਜ਼ਮ ਨਹੀਂ ਹੁੰਦੀ ਤੇ ਸਾਹ ਫੁੱਲਦੀ ਹੈ। ਮਿਹਰਬਾਨੀ ਕਰਕੇ ਮੇਰੇ ਲਈ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ।
7: ਵੇਖਿਆ ਨਾ ਸਹਿਮਾ ਜੀ, ਮੇਰਾ ਅੰਦਾਜ਼ਾ ਠੀਕ ਹੋਇਆ ਨਾ ਕਿ ਇਹ ਨਫਸੀਆਤੀ ਮਸਲਾ ਹੈ। ਸਹਿਮਾ ਜੀ, ਬਾਅਦ ਬਿਮਾਰੀਆਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਦਿਮਾਗ 'ਤੇ ਵੀ ਅਸਰ ਕਰਦੀਆਂ ਨੇ, ਜਿਹਦੇ ਨਾਲ ਮਸਲਾ ਜ਼ਿਆਦਾ ਖਰਾਬ ਹੋ ਜਾਂਦਾ ਹੈ। ਇਹੋ ਹੀ ਕੁਝ ਅਬਦ ਭਾਈ ਹੋਰਾਂ ਨਾਲ ਵੀ ਹੋਇਆ ਹੈ ਕਿ ਇਹਨਾਂ ਦੀ ਅਸਲ ਬਿਮਾਰੀ ਇੰਨੀ ਵਿਗੜ ਗਈ ਹੈ ਕਿ ਉਹਦੇ ਅਸਰਾਤ ਦਿਮਾਗ ਤਿਕਰ ਆ ਗਏ ਨੇ। ਹੁਣ ਤਾਂ ਸਹਿਮਾ ਜੀ, ਇਹਦਾ ਇੱਕੋ ਹੀ ਹੱਲ ਹੈ ਕਿ ਆਬਦ ਭਾਈ ਨੂੰ ਦਵਾਖਾਨੇ 'ਤੇ ਆ ਕੇ ਮੈਨੂੰ ਮਿਲਣਾ ਚਾਹੀਦਾ ਤਾਂ ਕਿ ਮੈਂ ਸਾਰੀ ਹਕੀਕਤ ਇਹਨਾਂ ਦੀ ਸੁਣ ਕੇ ਅਤੇ ਪੂਰੀ ਤਰ੍ਹਾਂ ਚੈੱਕਅਪ ਕਰਕੇ ਇਹਨਾਂ ਦੀ ਪੂਰੀ ਹਿਸਟਰੀ ਲਵਾਂ ਅਤੇ ਇਹਨਾਂ ਦੀ ਤਸ਼ਖੀਸ ਤੋਂ ਬਾਅਦ ਇਹਨਾਂ ਨੂੰ ਕੋਈ ਅੱਛਾ ਜਿਹਾ ਇਲਾਜ ਦੱਸਾਂ ਤੇ ਰੱਬ ਦੀ ਮਿਹਰਬਾਨੀ ਨਾਲ ਇਹ 12 ਮਸਾਲੇ ਨਹੀਂ ਬਲਕਿ 12 ਮਸਲੇ ਬਿਲਕੁਲ ਠੀਕ ਹੋ ਜਾਣਗੇ।
6: ਬਿਲਕੁਲ ਜੀ,
7: ਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਆਬਦ ਪਾਈ ਬਿਲਕੁਲ ਸਿਹਤਯਾਬ ਹੋ ਜਾਣਗੇ
6: ਇਨਸ਼ਾਅੱਲਾ। ਮੋਹਤਰਮ ਭੈਣ ਭਰਾਓ ਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤੇ ਦੇਰ ਨਾ ਕਰੋ, ਮੁਕੰਮਲ ਇਲਾਜ ਤੇ ਖਤ ਪੱਤਰ ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰਸਗੀਰੋ ਪਾਕ ਹਿੰਦ ਦੇ ਮਸ਼ਹੂਰ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ।
5: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160 ਯਾਨੀ 042-377-27160। ਮੋਬਾਈਲ ਨੰਬਰ ਹੈ 03004142608 ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
6: ਜੀ ਭੈਣ ਭਰਾਓ, ਸੁਲੇਮਾਨ ਸਾਹਿਬ, ਅਗਲੀ ਈਮੇਲ ਸਾਡੀ ਇੱਕ ਭੈਣ ਹੋਣਾ ਲਿਖੀ ਹੈ। ਇਹਨਾਂ ਦਾ ਮਸਲਾ ਇਹ ਹੈ ਕਿ ਖੁਸ਼ਕੀ, ਸਿਕਰੀ ਤੇ ਵਾਲਾਂ ਦਾ ਡਿੱਗਣਾ। ਸੁਲੇਮਾਨ ਸਾਹਿਬ, ਇਹਨਾਂ ਨੇ ਬੜੀਆਂ ਦਵਾਈਆਂ ਖਾਧੀਆਂ ਨੇ, ਸ਼ੈਂਪੂ ਵਰਤੇ ਨੇ, ਪਰ ਇਹਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ। ਸੁਲੇਮਾਨ ਸਾਹਿਬ, ਹੁਣ ਤੁਸੀਂ ਇਹਨਾਂ ਨੂੰ ਕੋਈ ਮਸ਼ਵਰਾ ਦਿਓ। ਸੁਲੇਮਾਨ ਸਾਹਿਬ, ਮੈਂ ਵੀ ਕੰਨ ਲਾ ਕੇ ਸੁਣ ਰਹੀ ਹਾਂ, ਕੋਈ ਚੰਗਾ ਜਿਹਾ ਮਸ਼ਵਰਾ ਦੇਣਾ।
7: ਸਹਿਮਾ ਜੀ, ਵੈਸੇ ਤੁਸੀਂ ਹਰ ਗੱਲ ਹੀ ਕੰਨ ਲਾ ਕੇ ਸੁਣਦੇ ਹੋ।
6: ਅੱਲਾ ਅੱਲਾ, ਸੁਲੇਮਾਨ ਸਾਹਿਬ, ਮੈਂ ਚੁਗਲਖੋਰ ਨਹੀਂ ਹੈਗੀ,
7: ਪਰ ਇਹ ਗੱਲ ਤੁਹਾਡੇ ਖਾਸ ਮਤਲਬ ਦੀ ਹੈ। ਸਹਿਮਾ ਜੀ, ਮੈਂ ਤੁਹਾਨੂੰ ਤੇ ਆਪਣੀ ਇਸ ਭੈਣ ਨੂੰ ਤੇ ਦੂਜੀਆਂ ਸਾਰੀਆਂ ਭੈਣਾਂ ਨੂੰ ਇੱਕ ਪੈਗਾਮ ਦਿਆਂਗਾ ਕਿ ਜੇ ਤੁਸੀਂ ਆਪਣੇ ਵਾਲਾਂ ਦੀ ਹਿਫਾਜ਼ਤ ਚਾਹੁੰਦੇ ਹੋ ਤੇ ਖੁਦਾ ਦੇ ਲਈ ਇਹ ਕੈਮੀਕਲ ਵਾਲੀਆਂ ਚੀਜ਼ਾਂ ਕਦੀ ਇਸਤੇਮਾਲ ਨਾ ਕਰੋ। ਇਹਨਾਂ ਚੀਜ਼ਾਂ ਨਾਲ ਵਾਲਾਂ ਦੀਆਂ ਜੜ੍ਹਾਂ ਕਮਜ਼ੋਰ ਹੋ ਜਾਂਦੀਆਂ ਨੇ ਤੇ ਵਾਲ ਡਿੱਗਣ ਲੱਗ ਪੈਂਦੇ ਨੇ। ਸਹਿਮਾ ਜੀ, ਤੁਸੀਂ ਪੁਰਾਣੀ ਔਰਤਾਂ ਨੂੰ ਵੇਖਿਆ ਹੋਵੇਗਾ ਕਿ ਉਹਨਾਂ ਦੇ ਵਾਲ ਕਿਤੇ ਸੋਹਣੇ ਹੁੰਦੇ ਸਨ।
6: ਬਿਲਕੁਲ ਬਿਲਕੁਲ।
7: ਇਹ ਇਹਦੀ ਵਜ੍ਹਾ ਇਹ ਵੇ ਕਿ ਪੁਰਾਣੇ ਲੋਕ ਤੇਲ ਲਾਉਂਦੇ ਸਨ, ਵਾਲਾਂ ਨੂੰ ਬੇਸਣ, ਦਹੀਂ ਅਤੇ ਲੱਸੀ ਨਾਲ ਧੋਂਦੇ ਸਨ। ਉਹ ਔਲੇ, ਰੇਠੇ ਅਤੇ ਸਿੱਕਾਕਾਈ ਨਾਲ ਵੀ ਵਾਲ ਧੋਂਦੇ ਸਨ। ਸਾਡੇ, ਮੈਂ ਆਪਣੀ ਵਾਲਦਾ ਨੂੰ ਖੁਦ ਦੇਖਿਆ ਸਹਿਮਾ ਜੀ, ਛੋਟਿਆਂ ਹੁੰਦਿਆਂ ਕਿ ਵਾਲਦਾ ਸਾਹਿਬਾ ਜਿਹੜੀ ਹੈ ਨਾ ਉਹ ਦਹੀਂ ਦੇ ਨਾਲ ਆਪਣੇ ਵਾਲ ਧੋਂਦੀਆਂ ਹੁੰਦੀਆਂ ਸਨ। ਲੇਕਿਨ ਹੁਣ ਤਾਂ ਜ਼ਮਾਨਾ ਹੀ ਮਾਡਰਨ ਹੋ ਗਿਆ ਨਾ, ਕੁੜੀਆਂ ਵਾਲਾਂ ਨੂੰ ਸੁਕਾ ਕੇ ਰੱਖਦੀਆਂ ਨੇ, ਜਿਹਦੀ ਵਜ੍ਹਾ ਨਾਲ ਵਾਲਾਂ ਦਾ ਸਤਿਆਨਾਸ਼ ਹੋ ਜਾਂਦਾ ਹੈ।
6: ਬਿਲਕੁਲ।
7: ਸਹਿਮਾ ਜੀ, ਮੈਂ ਸਾਰੀਆਂ ਭੈਣਾਂ ਨੂੰ ਇਹ ਵੀ ਮਸ਼ਵਰਾ ਦਿਆਂਗਾ ਕਿ ਉਹ ਵਾਲਾਂ 'ਤੇ ਜੜੀ ਬੂਟੀਆਂ ਦਾ ਤੇਲ ਲਾਉਣ ਅਤੇ ਫਿਰ ਵੇਖਣ ਕਿ ਵਾਲ ਕਿੰਨੇ ਸੋਹਣੇ ਹੋ ਜਾਣਗੇ। ਇਹ ਸਾਰਾ ਅਸੀਂ ਇੱਕ ਤੇਲ ਬਣਾਇਆ ਜੀ, ਹਲੜ ਬੇੜੇ ਆਮਲੇ ਅਤੇ ਸਿੱਕਾਕਾਈ ਨਾਲ, ਅਤੇ ਇਹ ਤੇਲ ਮੇਰਾ ਬਹੁਤ ਹੀ ਪੁਰਾਣਾ, ਬੜਾ ਸਮੂਦਾ ਅਤੇ ਜ਼ਬਰਦਸਤ ਨੁਸਖਾ ਹੈ ਜਿਹੜਾ ਵਾਲਾਂ ਨੂੰ ਮੁਲਾਇਮ, ਨਰਮ ਅਤੇ ਸਿਲਕੀ ਅਤੇ ਗਣਾਉਣਾ ਕਰ ਦਿੰਦਾ ਹੈ ਅਤੇ ਸਿਕਰੀ ਵੀ ਮੁੱਕ ਜਾਂਦੀ ਹੈ। ਸਹਿਮਾ ਜੀ, ਇਹ ਤੇਲ ਦਵਾਖਾਨੇ 'ਤੇ ਦਸਤਿਆਬ ਹੈ, ਤੁਸੀਂ ਵੀ ਇੱਕ ਸ਼ੀਸ਼ੀ ਵਰਤ ਕੇ ਵੇਖੋ ਅਤੇ ਦੂਜੀਆਂ ਭੈਣਾਂ ਵੀ ਜ਼ਰੂਰ ਵਰਤਣ।
6: ਵਾਹ ਸੁਲੇਮਾਨ ਸਾਹਿਬ, ਤੁਸੀਂ ਤਾਂ ਮੇਰਾ ਮਸਲਾ ਹੀ ਹੱਲ ਕਰ ਦਿੱਤਾ, ਮੈਨੂੰ ਤਾਂ ਬੜੀ ਟੈਨਸ਼ਨ ਸੀ। ਜੀ ਭੈਣ ਜੀ, ਮੈਂ ਤਾਂ ਬੇਫਿਕਰ ਹੋ ਗਈ ਹਾਂ, ਤੁਸੀਂ ਵੀ ਬੇਫਿਕਰ ਹੋ ਕੇ ਇਹੀ ਤੇਲ ਇਸਤੇਮਾਲ ਕਰੋ, ਇਨਸ਼ਾਅੱਲਾ ਤੁਹਾਨੂੰ ਅਤੇ ਮੈਨੂੰ ਬਹੁਤ ਹੀ ਫਾਇਦਾ ਹੋਏਗਾ। ਸੁਲੇਮਾਨ ਸਾਹਿਬ, ਮੈਂ ਤਾਂ ਪ੍ਰੋਗਰਾਮ ਦੀ ਮੇਜ਼ਬਾਨ ਆ ਨਾ, ਮੈਂ ਤੁਹਾਨੂੰ ਪੈਸੇ ਨਹੀਂ ਦੇਣੇ।
7: ਸਹਿਮਾ ਜੀ, ਤੁਸੀਂ ਦੂਜੀਆਂ ਦਵਾਈਆਂ ਦੇ ਕਦੋਂ ਪੈਸੇ ਦਿੰਦੇ ਹੋ ਜਿਹੜੇ ਹੁਣ ਤੁਸੀਂ ਦੇਣੇ ਨੇ?
6: ਤੁਹਾਡੀ ਬੜੀ ਮਿਹਰਬਾਨੀ ਕਿ ਤੁਸੀਂ ਮੈਨੂੰ ਦਵਾਈਆਂ ਦਿੰਦੇ ਹੋ, ਵੈਸੇ ਰੱਬ ਦੀ ਮਿਹਰਬਾਨੀ ਨਾਲ ਮੈਨੂੰ ਬਹੁਤ ਹੀ ਫਾਇਦਾ ਹੋਇਆ। ਸੁਲੇਮਾਨ ਸਾਹਿਬ, ਅਗਲੀ ਈਮੇਲ ਵੀ ਪੜ੍ਹ ਲਵਾਂ? ਮੇਰਾ ਕੀ ਹੈ, ਮੈਂ ਤੇ ਗੱਲਾਂ ਹੀ ਕਰਦੀ ਜਾਵਾਂਗੀ, ਪਰ ਸਾਡੇ ਭੈਣ ਭਰਾ ਨਾਰਾਜ਼ ਹੋ ਜਾਣਗੇ।
7: ਜੀ ਜੀ।
6: ਸੁਲੇਮਾਨ ਸਾਹਿਬ, ਈਮੇਲ ਬਰਾ ਰਿਜ਼ਵੀ ਹੋਰਾਂ ਲਿਖੀ ਹੈ, ਕਹਿੰਦੇ ਨੇ ਕਿ ਮੇਰੀ ਵਾਲਦਾ ਨੂੰ 2 ਸਾਲ ਤੋਂ ਹਾਈ ਬਲੱਡ ਪ੍ਰੈਸ਼ਰ ਦੀ ਤਕਲੀਫ ਹੈ ਤੇ ਹੁਣ ਸਿਰ ਵਿੱਚ ਦਰਦ ਬਹੁਤ ਹੁੰਦਾ ਹੈ, ਗੋਲੀਆਂ ਤੇ ਲੈ ਰਹੇ ਨੇ ਪਰ ਫਿਰ ਵੀ ਬਲੱਡ ਪ੍ਰੈਸ਼ਰ ਵੱਧਦਾ ਜਾ ਰਿਹਾ ਹੈ, ਕੋਈ ਇਹੋ ਜਿਹੀ ਦਵਾਈ ਦੱਸੋ ਜਿਹਦੇ ਨਾਲ ਆਰਾਮ ਆ ਜਾਵੇ।
7: ਇਬਰਾਰ ਭਾਈ, ਅਸਲ ਦਵਾਈ ਤੇ ਉਹ ਹੁੰਦੀ ਹੈ ਜਿਹੜੀ ਨੁਸਖੇ ਦੇ ਮੁਤਾਬਕ ਤਿਆਰ ਕੀਤੀ ਜਾਵੇ। ਬਹਰਹਾਲ, ਤੁਸੀਂ ਆਪਣੀ ਵਾਲਦਾ ਨੂੰ ਤ੍ਰਿਫਲੇ ਦਾ ਪਾਣੀ ਸੁਬਾਹ ਨਹਾਰ ਨੂੰ ਜ਼ਰੂਰ ਪਿਆਇਆ ਕਰੋ, ਇਹਦੇ ਨਾਲ ਬਹੁਤ ਹੀ ਫਾਇਦਾ ਹੁੰਦਾ ਹੈ। ਪਰ ਮੈਂ ਤਾਂ ਤੁਹਾਨੂੰ ਇਹ ਹੀ ਮਸ਼ਵਰਾ ਦਿਆਂਗਾ ਕਿ ਤੁਸੀਂ ਕਿਸੇ ਦਿਨ ਆਪਣੀ ਵਾਲਦਾ ਸਾਹਿਬਾ ਨੂੰ ਮਤਲਬ 'ਤੇ ਲਿਆਓ ਤਾਂ ਕਿ ਮੁਕੰਮਲ ਚੈੱਕਅਪ ਹੋ ਜਾਵੇ ਅਤੇ ਉਹਨਾਂ ਲਈ ਕੋਈ ਚੰਗੀ ਜਿਹੀ ਦਵਾਈ ਲਿਖੀ ਜਾਵੇ। ਵੈਸੇ ਭਾਈ ਜੀ, ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਰੱਬ ਦੀ ਮਿਹਰਬਾਨੀ ਨਾਲ ਬਲੱਡ ਪ੍ਰੈਸ਼ਰ ਦੀ ਤਕਲੀਫ ਜੜੀ ਬੂਟੀਆਂ ਨਾਲ ਬਿਲਕੁਲ ਠੀਕ ਹੋ ਜਾਂਦੀ ਹੈ। ਮਤਲਬ ਟੀਕੇ ਇਲਾਜ ਕਰਾਉਣਾ ਚਾਹੀਦਾ ਹੈ, ਰੱਬ ਕਰਮ ਕਰੇਗਾ ਕਿਉਂਕਿ ਅੱਲਾਹ ਤਾਲਾ ਨੇ ਇਹਨਾਂ ਜੜੀ ਬੂਟੀਆਂ ਦੇ ਵਿੱਚ ਸ਼ਿਫਾ ਹੀ ਸ਼ਿਫਾ ਰੱਖੀ ਹੈ।
6: ਜੀ ਬਰਾਰ ਭਾਈ, ਤੁਹਾਨੂੰ ਸੁਲੇਮਾਨ ਸਾਹਿਬ ਦਾ ਮਸ਼ਵਰਾ ਮਿਲ ਗਿਆ, ਤੁਸੀਂ ਇਸ ਮਸ਼ਵਰੇ 'ਤੇ ਜ਼ਰੂਰ ਅਮਲ ਕਰਨਾ। ਸੁਲੇਮਾਨ ਸਾਹਿਬ ਅਗਲੀ ਈਮੇਲ ਅਨਵਾਰ ਖਾਨ ਸਾਹਿਬ ਦੀ ਹੈ
7: ਜੀ ਜੀ
6: ਸੁਲੇਮਾਨ ਸਾਹਿਬ ਇਹਨਾਂ ਨੂੰ ਸ਼ੂਗਰ ਦੀ ਤਕਲੀਫ ਹੈ ਕਹਿੰਦੇ ਨੇ ਕਿ ਸ਼ੂਗਰ ਦੀ ਵਜ੍ਹਾ ਨਾਲ ਅਸਾਬੀ ਕਮਜ਼ੋਰੀ ਬਹੁਤ ਹੋ ਗਈ ਹੈ
7: ਜੀ ਜੀ
6: ਜਿਹੜੀ ਕਿਸੇ ਵੀ ਦਵਾਈ ਨਾਲ ਠੀਕ ਨਹੀਂ ਹੋਈ ਮਿਹਰਬਾਨੀ ਕਰਕੇ ਕੋਈ ਇਹੋ ਜਿਹੀ ਦਵਾਈ ਦਿਓ ਕਿ ਮੇਰੀ ਕਮਜ਼ੋਰੀ ਦੂਰ ਹੋ ਜਾਵੇ
7: ਅਨਵਾਰ ਭਾਈ ਮੈਂ ਇੱਕ ਵਾਰੀ ਨਹੀਂ ਬਲਕਿ ਬੜੀ ਵਾਰੀ ਇਹ ਗੱਲ ਦੱਸੀ ਹੈ ਕਿ ਅਸਾਬੀ ਕਮਜ਼ੋਰੀ ਭਾਵੇਂ ਸ਼ੂਗਰ ਨਾਲ ਹੋਵੇ ਜਾਂ ਬਲੱਡ ਪ੍ਰੈਸ਼ਰ ਨਾਲ ਇਹ ਕਮਜ਼ੋਰੀ ਬਿਲਕੁਲ ਦੂਰ ਹੋ ਜਾਂਦੀ ਹੈ ਪਰ ਸ਼ਰਤ ਇਹ ਵੇ ਕਿ ਹਕੀਮ ਸਿਆਣਾ ਹੋਵੇ ਜਿਹੜਾ ਇਹੋ ਜਿਹੀ ਕਮਜ਼ੋਰੀ ਲਈ ਚੰਗੀ ਜਿਹੀ ਦਵਾਈ ਬਣਾ ਸਕੇ ਅਤੇ ਦੂਜੀ ਗੱਲ ਇਹ ਵੇ ਕਿ ਮਰੀਜ਼ ਥੋੜ੍ਹਾ ਟੀਕੇ ਇਲਾਜ ਕਰਵਾਵੇ ਇਹ ਚੀਜ਼ਾਂ ਹੋਣ ਤਾਂ ਮਰੀਜ਼ ਦੀ ਤਾਕਤ ਵਾਪਸ ਆ ਸਕਦੀ ਹੈ ਮੇਰੇ ਭਾਈ ਤੁਸੀਂ ਬੇਫਿਕਰ ਹੋ ਜਾਓ ਬਸ ਇੱਕ ਵਾਰੀ ਦਵਾਖਾਨੇ 'ਤੇ ਤਸ਼ਰੀਫ ਲਿਆਓ ਮੈਂ ਤੁਹਾਨੂੰ ਇਹੋ ਜਿਹੀ ਦਵਾਈ ਦੇਵਾਂਗਾ ਕਿ ਤੁਹਾਡੇ ਜਿਸਮ ਵਿੱਚ ਨਵੀਂ ਤਾਕਤ ਅਤੇ ਨਵੀਂ ਚੁਸਤੀ ਫੁਰਤੀ ਆ ਜਾਵੇਗੀ ਅਤੇ ਤੁਸੀਂ ਵੀ ਸਿਹਤਮੰਦ ਲੋਕਾਂ ਵਾਂਗੂ ਜ਼ਿੰਦਗੀ ਦੀਆਂ ਖੁਸ਼ੀਆਂ ਦੇ ਮਜ਼ੇ ਲੁੱਟੋਗੇ ਭਾਈ ਜੀ ਇੱਕ ਗੱਲ ਹੋਰ ਯਾਦ ਰੱਖੋ ਕਿ ਕੈਮੀਕਲ ਨਾਲ ਤਿਆਰ ਹੋਣ ਵਾਲੀਆਂ ਤਾਕਤ ਦੀਆਂ ਦਵਾਈਆਂ ਗੁਰਦੇ ਅਤੇ ਜਿਗਰ ਨੂੰ ਬਹੁਤ ਨੁਕਸਾਨ ਦਿੰਦੀਆਂ ਨੇ ਐਸੇ ਤੁਸੀਂ ਇਹੋ ਜਿਹੀ ਕੋਈ ਦਵਾਈ ਇਸਤੇਮਾਲ ਨਾ ਕਰੋ ਨਹੀਂ ਤਾਂ ਤੁਹਾਨੂੰ ਜ਼ਿਆਦਾ ਮੁਸ਼ਕਲ ਹੋ ਜਾਵੇਗੀ
6: ਜੀ ਅਨਵਾਰ ਭਾਈ ਤੁਹਾਨੂੰ ਤੁਹਾਡੀ ਚਿੱਠੀ ਦਾ ਜਵਾਬ ਮਿਲ ਗਿਆ ਹੁਣ ਤੁਸੀਂ ਸੁਲੇਮਾਨ ਸਾਹਿਬ ਦੇ ਮਸ਼ਵਰੇ 'ਤੇ ਅਮਲ ਜ਼ਰੂਰ ਕਰਨਾ ਤਾਂ ਕਿ ਤੁਹਾਨੂੰ ਆਰਾਮ ਆ ਜਾਵੇ ਸੁਲੇਮਾਨ ਸਾਹਿਬ
5: ਈਮੇਲਸ ਅਤੇ SMS
6: ਜੇ ਵੀ ਬਾਕੀ ਨੇ
7: ਜੀ ਜੀ
6: ਪਰ ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ
7: ਹਾਂਜੀ
6: ਦਿਲ ਤਾਂ ਕਰਦਾ ਹੈ ਕਿ ਗੱਲਾਂ ਕਰਦੇ ਰਹੀਏ ਪਰ ਮਜਬੂਰੀ ਹੈ
7: ਸਹਿਮਾ ਜੀ ਮੇਰਾ ਖਿਆਲ ਹੈ ਕਿ ਇਸ ਪ੍ਰੋਗਰਾਮ ਦਾ ਜ਼ਰਾ ਟਾਈਮ ਵਧਾਉਣਾ ਹੀ ਪਵੇਗਾ ਮੈਨੂੰ ਪਤਾ ਕਿ ਤੁਸੀਂ ਤੇ 4 ਘੰਟੇ ਦਾ ਵੀ ਪ੍ਰੋਗਰਾਮ ਕਰ ਸਕਦੇ ਹੋ
6: ਹਾਂ ਜੀ ਮੈਂ ਇੱਕ ਮੈਂ ਜਾਣਦੀ ਹਾਂ ਤੁਸੀਂ ਤੇ ਮੈਨੂੰ ਬੋਲਣ ਵੀ ਨਹੀਂ ਦਿੰਦੇ ਬਹਰਾਲ ਸੁਲੇਮਾਨ ਸਾਹਿਬ ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ
7: ਤੇ ਸਹਿਮਾ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਮੈਂ ਸਾਮੀਨ ਕੋਲ ਇਜਾਜ਼ਤ ਦੇਣਾ ਚਾਹੁੰਦਾ ਤੇ ਰੱਬ ਰੱਖਾ
6: ਸੋਹਣੇ ਭੈਣ ਭਰਾ ਬਿਮਾਰੀਆਂ ਦੇ ਇਲਾਜ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ
5: ਹਰਬਲ ਐਕਸਪਰਟ ਪ੍ਰੋਫੈਸਰ
6: ਸੁਲੇਮਾਨ ਦੇ ਤਿੱਬੀ ਮਸ਼ਵਰੇ ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਹੈ ਜਾਂ ਡਾਕਟਰਾਂ ਤੇ ਹਕੀਮਾਂ ਕੋਲੋਂ ਇਲਾਜ ਦੇ ਸਾਡਾ ਪਤਾ ਨੋਟ ਕਰ ਲਓ
5: ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 0423772716 ਯਾਨੀ 0423772716 ਮੋਬਾਈਲ ਨੰਬਰ ਹੈ 0300414 2608 ਯਾਨੀ 0300414 2608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com
6: ਸੋਹਣੇ ਭੈਣ ਭਰਾਓ ਆਪਣੀ ਸਿਹਤ ਦਾ ਬਹੁਤ ਖਿਆਲ ਰੱਖਣਾ ਸਾਡੀ ਦੁਆ ਹੈ ਕਿ ਰੱਬ ਤੁਹਾਨੂੰ ਹਮੇਸ਼ਾ ਹੀ ਸਿਹਤਮੰਦ ਰੱਖੇ ਇਸ ਦੁਆ ਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫੇਰ ਮੁਲਾਕਾਤ ਹੋਵੇਗੀ ਉਸ ਵੇਲੇ ਤੀਕਰ ਰੱਬ ਰਾਖਾ
2: ਸੁਣਦੇ ਰਹੀਏ FM 101

0: सुनते रहिए FM 101 101 101।
1: हर्बल एक्सपर्ट प्रोफेसर सुलेमान दे तिब्बी मशवरे।
2: सोने पेनप्रॉ ते मेरे बुजुर्गो, इस उम्मीद दे नाल कि तुसी रब दी मेहरबानी नाल मजे विच होवोगे, तुहाडी मेज़बान सायमा तुहाडी खिदमत विच दिलों सलाम पेश करदी है। पेनप्रॉ
1: हर्बल एक्सपर्ट प्रोफेसर
2: सुलेमान दे तिब्बी मशवरे ओह प्रोग्राम है जिहदे विच पाकिस्तान दे मशहूर ते बहुत ही सियाणे तबीब जनाब प्रोफेसर सुलेमान साहब तशरीफ लियांदे ने, जिन्हां नूं कई वारी गोल्ड मैडल भी मिलिया है। सोने पेनप्रॉ, घबराओ नहीं, मैं तुहाडी गलबात सुलेमान साहब नाल करवावांगी, पर तुसी पहलां नोट फरमाओ साडा पता ते फोन नंबरस।
1: सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 042-377-27160, यानी 042-377-27160। मोबाइल नंबर है 03-400-414-2608, यानी 03-400-2608। ते साडा ईमेल एड्रेस है suleiman.dawakhana@gmail.com।
2: ਪੈਨ ਪ੍ਰੋ ਡੀਕਾ ਮੁੱਕ ਗਈਆਂ ਤੇ ਸ਼ੁਰੂ ਕਰਨੇ ਆ ਗੱਲਬਾਤ। ਸੁਲੇਮਾਨ ਸਾਹਿਬ ਜੀ ਆਇਆਂ ਨੂੰ, ਮਾਸ਼ਾਅੱਲਾ ਬੜੇ ਸਮਾਰਟ ਨਜ਼ਰ ਆ ਰਹੇ ਹੋ, ਖੈਰ ਤੇ ਹੈ?
3: ਅਲਹਮਦੁਲਿਲਾ ਸਹਿਮਾ ਜੀ, ਸਭ ਖੈਰ ਏ। ਜੇ ਖੈਰ ਨਾ ਹੋਵੇ ਤੇ ਭਲਾ ਬੰਦਾ ਸਾ ਸਮਾਰਟ ਹੋ ਸਕਦਾ
2: ਜੀ? ਗੱਲ ਤੇ ਹੈ, ਪਰ ਬਾਜ਼ ਬੰਦੇ ਜਦੋਂ ਖੈਰ ਨਹੀਂ ਨਾ ਹੁੰਦੀ ਉਦੋਂ ਸਮਾਰਟ ਹੁੰਦੇ ਨੇ, ਖਾਸ ਤੌਰ ਤੇ ਮੁੰਡੇ ਖੁੰਡੇ।
3: ਸਹਿਮਾ ਜੀ, ਜਿਹੜੇ ਮੁੰਡੇ ਖੁੰਡੇ ਇਹ ਜਿਹੇ ਮਕਸਦ ਲਈ ਸਮਾਰਟ ਬਣਦੇ ਨੇ ਨਾ, ਉਹਨਾਂ ਨੂੰ ਫਿਰ ਮਸਲੇ ਵੀ ਹੁੰਦੇ ਨੇ।
2: ਜੀ, ਤੁਸੀਂ ਬਿਲਕੁਲ ਠੀਕ ਆਖਿਆ ਜੀ। ਤੇ ਇਹ ਈਮੇਲ ਵੀ ਕਿਹੋ ਜਿਹੇ ਹੀ ਸਮਾਰਟ ਭਰਾ ਦੀ ਏ ਜਿਨ੍ਹਾਂ ਦਾ ਨਾਂ ਫਾਰੂਕ ਏ। ਇਹ ਕਹਿੰਦੇ ਨੇ ਕਿ ਮੈਂ BSc ਕਰ ਰਿਹਾ ਵਾਂ। ਸੁਲੇਮਾਨ ਸਾਹਿਬ, ਇਹਨਾਂ ਨੇ ਹੋਰ ਗੱਲਾਂ ਵੀ ਲਿਖੀਆਂ ਨੇ ਜਿਹੜੀਆਂ ਤੁਸੀਂ ਪੜ੍ਹੀਆਂ ਨੇ।
3: ਹਾਂ, ਮੈਂ ਪੜ੍ਹ ਲਈਆਂ ਸਾਰੀਆਂ।
2: ਹੁਣ ਤੁਸੀਂ ਇਹਨਾਂ ਨੂੰ ਮਸ਼ਵਰਾ ਦਿਓ ਕਿ ਇਹਨਾਂ ਦੀ ਸਿਹਤ ਕਿੰਝ ਠੀਕ ਹੋਵੇਗੀ।
3: ਬੇਟਾ ਜੀ, ਇਨਸਾਨ ਦਾ ਫਰਜ਼ ਏ ਕਿ ਉਹ ਆਪਣੀ ਹਿਫਾਜ਼ਤ ਆਪ ਕਰੇ। ਜਿਹੜਾ ਬੰਦਾ ਆਪਣੇ ਦਮ ਨੂੰ ਪਾਕ ਰੱਖਣਾ ਚਾਹਵੇ ਉਹਨੂੰ ਭੈੜੀ ਸੋਬਤ ਵੀ ਖਰਾਬ ਨਹੀਂ ਕਰ ਸਕਦੀ।
2: ਬਿਲਕੁਲ ਸਹੀ।
3: ਬੇਟਾ ਜੀ, ਮੈਂ ਤੁਹਾਡੀ ਬਿਮਾਰੀ ਤੇ ਤੁਹਾਡੀ ਹਾਲਤ ਨੂੰ ਸਮਝ ਗਿਆ ਵਾਂ। ਇਸ ਲਈ ਆਪਣੀ ਸਿਹਤ ਦੀ ਹਿਫਾਜ਼ਤ ਕਰੋ ਤੇ ਤੁਹਾਡੀ ਤਰ੍ਹਾਂ ਜਿਹੜੇ ਹੋਰ ਵੀ ਬਰਖੁਦਾਰ ਨੇ ਇਨ ਮਸਾਇਲ ਦੇ ਵਿੱਚ ਉਹ ਮੁਬਤਲਾ ਨੇ, ਉਹਨਾਂ ਨੂੰ ਵੀ ਮੈਂ ਕਹਾਂਗਾ ਕਿ ਕਿਸੇ ਤਰ੍ਹਾਂ ਮੇਰੇ ਦਵਾਖਾਨੇ ਦੇ ਕਿਸੇ ਦਿਨ ਤਸ਼ਰੀਫ ਲਿਆਓ। ਮੈਂ ਇਨਸ਼ਾਅੱਲਾ ਤੁਹਾਡਾ ਮੁਕੰਮਲ ਚੈੱਕਅਪ ਕਰਾਂਗਾ, ਤੁਹਾਨੂੰ ਵੇਖਾਂਗਾ, ਤੁਹਾਡੀ ਨਬਜ਼ ਵੇਖਾਂਗਾ ਤੇ ਤੁਹਾਡਾ ਕੇਸ ਸੀ ਲਵਾਂਗਾ ਤੇ ਉਸ ਤੋਂ ਬਾਅਦ ਇਨਸ਼ਾਅੱਲਾ ਤੁਸੀਂ ਬਿਲਕੁਲ ਠੀਕ ਹੋ ਜਾਓਗੇ। ਲੇਕਿਨ ਇੱਕ ਗੱਲ ਮੈਂ ਕਹਾਂਗਾ ਕਿ ਬਰਖੁਦਾਰੇ ਜਿਹੜੇ ਨਾ ਆਪਣਾ ਜ਼ਿਹਨ ਨੂੰ ਪਾਕ ਪਾਕੀਦਾ ਰੱਖਣ ਤੇ ਇਨਸ਼ਾਅੱਲਾ ਦਵਾਈ ਇਸਤੇਮਾਲ ਕਰਨ, ਮੁੜ ਕੇ ਦੁਬਾਰਾ ਇਹਨਾਂ ਨੂੰ ਇਹੋ ਜਿਹੀ ਤਕਲੀਫ ਨਹੀਂ ਹੋਵੇਗੀ
2: ਇਨਸ਼ਾਅੱਲਾ। ਜੀ ਫਾਰੂਕ ਭਾਈ, ਹੁਣ ਤੁਸੀਂ ਗੈਰ ਜ਼ਰੂਰੀ ਸਮਾਰਟ ਨਹੀਂ ਬਣਨਾ, ਸੁਲੇਮਾਨ ਸਾਹਿਬ ਨੂੰ ਛੇਤੀ ਮਿਲਣਾ ਤਾਂ ਕਿ ਤੁਹਾਡੀ ਸਿਹਤ ਠੀਕ ਹੋ ਜਾਵੇ। ਸੁਲੇਮਾਨ ਸਾਹਿਬ, ਅਗਲੀ ਈਮੇਲ ਭੈਣ ਹੋਰਾਂ ਦੀ ਏ। ਇਹਨਾਂ ਨੇ ਤੁਹਾਡੇ ਕੋਲੋਂ ਵਾਲਾਂ ਦਾ ਤੇਲ ਮੰਗਵਾਇਆ ਸੀ, ਇਹਨਾਂ ਨੂੰ ਬਹੁਤ ਹੀ ਫਾਇਦਾ ਹੋਇਆ। ਇਹ ਕਹਿੰਦੀਆਂ ਨੇ ਕਿ ਮੇਰੇ ਵਾਲ ਬਹੁਤ ਚੰਗੇ ਹੋ ਗਏ ਨੇ। ਹੁਣ ਮਸਲਾ ਇਹ ਵੇ ਕਿ ਮੇਰੀ ਭੈਣ ਨੂੰ ਛਾਈਆਂ ਤੇ ਮੁਹਾਸੇ ਬਹੁਤ ਨਿਕਲਦੇ ਨੇ। ਕਈ ਲੋਸ਼ਨ ਤੇ ਕਰੀਮਾਂ ਇਸਤੇਮਾਲ ਕੀਤੀਆਂ ਪਰ ਫਾਇਦਾ ਨਹੀਂ ਹੋਇਆ, ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ। ਜੀ ਸੁਲੇਮਾਨ ਸਾਹਿਬ, ਹੁਣ ਤੁਸੀਂ ਕੀ ਕਹਿੰਦੇ ਹੋ?
3: ਸਹਿਮਾ ਜੀ, ਮੈਂ ਤੇ ਉਹੀ ਕਹਾਂਗਾ ਕਿ ਦਵਾਈ ਇਸਤੇਮਾਲ ਕਰਨ, ਜਿਸ ਤਰ੍ਹਾਂ ਇਹਨਾਂ ਦੇ ਵਾਲ ਠੀਕ ਹੋਏ ਨੇ ਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਹਨਾਂ ਦੀ ਭੈਣ ਨੂੰ ਵੀ ਮੁਕੰਮਲ ਆਰਾਮ ਆ ਜਾਵੇਗਾ। ਭੈਣ ਜੀ, ਤੁਸੀਂ ਆਪਣੀ ਭੈਣ ਨੂੰ ਮਿਰਚ ਮਸਾਲੇਦਾਰ ਚੀਜ਼ਾਂ ਤੋਂ ਇਸ ਤਰ੍ਹਾਂ ਬਿਲਕੁਲ ਪਰਹੇਜ਼ ਕਰਾਓ। ਮਸਲਨ ਮੱਛੀ ਅੰਡਾ ਬਿਲਕੁਲ ਨਾ ਖਾਣ ਦਿਓ, ਸਬਜ਼ੀਆਂ ਦਾ ਜ਼ਿਆਦਾ ਇਸਤੇਮਾਲ ਕਰੋ, ਫਰੂਟ ਦਾ ਵੀ ਜ਼ਿਆਦਾ ਇਸਤੇਮਾਲ ਕਰਾਓ ਅਤੇ ਜਿਹੜੀ ਦਵਾਈ ਮੈਂ ਪਾਰਸਲ ਕਰਾ ਰਿਹਾ ਉਹ ਬਾਕਾਇਦਗੀ ਨਾਲ ਇਸਤੇਮਾਲ ਕਰਨ, ਇਨਸ਼ਾਅੱਲਾ ਚਿਹਰਾ ਬਿਲਕੁਲ ਸਾਫ਼ ਹੋ ਜਾਵੇਗਾ
2: ਇਨਸ਼ਾਅੱਲਾ। ਸੁਲੇਮਾਨ ਸਾਹਿਬ, ਕੋਈ ਇਹੋ ਜਿਹੀ ਦਵਾਈ ਦੱਸੋ ਜਿਹਦੇ ਨਾਲ ਕਦੀ ਵੀ ਝੁਰੀਆਂ ਨਾ ਪੈਣ, ਯਾਨੀ ਚਿਹਰਾ ਹਮੇਸ਼ਾ ਹੀ ਜਵਾਨ ਰਹੇ।
3: ਵਾਹ ਜੀ ਵਾਹ, ਕੀ ਬਾਤ ਹੈ। ਸਹਿਮਾ ਜੀ, ਇਹ ਜੀ ਦਵਾਈ ਤੇ ਆਬੇ ਹਯਾਤ ਹੀ ਹੋ ਸਕਦੀ ਹੈ ਜਿਹੜੀ ਬੰਦੇ ਨੂੰ ਬੁੱਢਾ ਹੀ ਨਾ ਆਉਣ ਦੇਵੇ।
2: ਸੁਲੇਮਾਨ ਸਾਹਿਬ, ਕਾਸ਼ ਇਹ ਆਬੇ ਹਯਾਤ ਮੈਨੂੰ ਲੱਭ ਜਾਵੇ। ਸੁਲੇਮਾਨ ਸਾਹਿਬ, ਅਗਲੀ SMS ਹਾਜ਼ਰ ਹੈ ਜਿਹੜੀ ਨਾਸਰ ਮਹਿਮੂਦ ਹੋਣਾ ਲਿਖੀ ਹੈ।
3: ਜੀ ਜੀ।
2: ਇਹ ਕਹਿੰਦੇ ਨੇ ਕਿ ਮੈਨੂੰ ਕਬਜ਼ ਦੀ ਪੁਰਾਣੀ ਤਕਲੀਫ ਹੈ, ਮੈਦਾ ਵੀ ਬਹੁਤ ਖਰਾਬ ਹੋ ਗਿਆ, ਖਾਣਾ ਖਾਣ ਤੋਂ ਬਾਅਦ ਢਿੱਡ ਫੁੱਲ ਜਾਂਦਾ ਹੈ ਤੇ ਸੀਨੇ ਤੇ ਭਾਰ ਲੱਗਦਾ।
3: ਜੀ ਜੀ।
2: ਮਹੀਨੇ ਵਿੱਚ ਇੱਕ ਦੋ ਵਾਰੀ ਲੂਜ਼ ਮੋਸ਼ਨ ਵੀ ਆਉਂਦੇ ਨੇ। ਮੈਂ ਗੁਲਕੰਦ, ਛਿਲਕਾ, ਇਸਬਗੋਲ ਤੇ ਔਲੇ ਦਾ ਮੁਰੱਬਾ ਵੀ ਖਾਂਦਾ ਵਾਂ ਜਿਹਦੇ ਨਾਲ ਥੋੜਾ ਜਿਹਾ ਆਰਾਮ ਹੋ ਜਾਂਦਾ। ਕੋਈ ਇਹੋ ਜਿਹੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੇਰਾ ਮੈਦਾ ਬਿਲਕੁਲ ਠੀਕ ਹੋ ਜਾਵੇ। ਸੁਲੇਮਾਨ ਸਾਹਿਬ, ਮੈਦਾ ਖਰਾਬ ਹੋ ਜਾਵੇ ਤੇ ਵਾਕਈ ਖਾਣ ਪੀਣ ਦਾ ਸਵਾਦ ਮੁੱਕ ਜਾਂਦਾ ਤੇ ਬੰਦਾ ਹਰ ਸ਼ੈ ਨੂੰ ਤਰਸ ਹੀ ਜਾਂਦਾ।
3: ਸਹਿਮਾ ਜੀ, ਖਾਣ ਪੀਣ ਤੋਂ ਇਲਾਵਾ ਮੈਦੇ ਦੀ ਖਰਾਬੀ ਨਾਲ ਜਿਸਮ ਦਾ ਸਾਰਾ ਨਿਜ਼ਾਮ ਹੀ ਵਿਗੜ ਜਾਂਦਾ। ਇਸ ਲਈ ਤਾਂ ਮੈਂ ਕਹਿੰਦਾ ਵਾਂ ਕਿ ਓਨਾ ਖਾਓ ਜਿੰਨਾ ਪਹੁੰਚਾਓ।
2: ਬਿਲਕੁਲ ਸਹੀ।
3: ਨਾਸਰ ਭਾਈ, ਤੁਹਾਡੇ ਲਈ ਸਭ ਤੋਂ ਪਹਿਲਾ ਮਸ਼ਵਰਾ ਤਾਂ ਇਹ ਵੇ ਕਿ ਤੁਸੀਂ ਪੈਦਲ ਜ਼ਰੂਰ ਟੁਰਿਆ ਕਰੋ, ਅਤੇ ਦੂਜੀ ਗੱਲ ਇਹ ਵੇ ਕਿ ਖਾਣਾ ਹਮੇਸ਼ਾ ਭੁੱਖ ਰੱਖ ਕੇ ਖਾਓ, ਅਤੇ ਤੀਜੀ ਗੱਲ ਇਹ ਵੇ ਕਿ ਦੇਰ ਹਜ਼ਮ ਖੁਰਾਕ ਯਾਨੀ ਟਿੱਕੇ ਕਬਾਬ ਸਮੋਸੇ ਪੂੜੀਆਂ ਅਤੇ ਦੂਜੀਆਂ ਬਾਜ਼ਾਰੀ ਸ਼ੈਵਾਂ ਬਿਲਕੁਲ ਛੱਡ ਦਿਓ।
2: ਸਹੀ।
3: ਨਾਸਰ ਭਾਈ, ਮੈਂ ਤੁਹਾਨੂੰ ਇੱਕ ਬਹੁਤ ਹੀ ਅਜ਼ਮਾਈ ਦਵਾਈ ਪਾਰਸਲ ਕਰਵਾ ਰਿਹਾ, ਤੁਸੀਂ ਇਹ ਦਵਾਈ ਇਸਤੇਮਾਲ ਕਰੋ ਅਤੇ ਦੋ ਹਫ਼ਤੇ ਦੇ ਇਲਾਜ ਤੋਂ ਬਾਅਦ ਤੁਹਾਡਾ ਮੇਦਾ ਅਤੇ ਕਬਜ਼ ਬਿਲਕੁਲ ਇਨਸ਼ਾਅੱਲਾ ਠੀਕ ਹੋ ਜਾਣਗੇ।
2: ਇਨਸ਼ਾਅੱਲਾ। ਅਤੇ ਫਿਰ ਨਾਸਰ ਭਾਈ, ਤੁਸੀਂ ਆਪਣੀ ਪਸੰਦੀਦਾ ਜਿਹੜੀਆਂ ਸ਼ੈਵਾਂ ਨੇ ਉਹ ਖਾ ਸਕੋਗੇ। ਸੁਲੇਮਾਨ ਸਾਹਿਬ, ਤੁਹਾਡੀ ਇੱਕ ਦਵਾਈ ਹੁੰਦੀ ਹੈ ਜਿਹਨੂੰ ਖਮੀਰਾ ਕਹਿੰਦੇ ਨੇ।
3: ਜੀ ਜੀ।
2: ਹਕੀਮ ਸਾਹਿਬ, ਇਹ ਬੜੀ ਮਜ਼ੇਦਾਰ ਦਵਾਈ ਹੈ ਅਤੇ ਮੈਂ ਨਾ ਇੱਕ ਮਹੀਨੇ ਤੋਂ ਖਮੀਰਾ ਹੀ ਖਾ ਰਹੀ ਹਾਂ। ਹਕੀਮ ਸਾਹਿਬ, ਇਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਨਾ ਹੁੰਦਾ?
3: ਨਹੀਂ ਜੀ, ਇਹਦਾ ਕੋਈ ਸਾਈਡ ਇਫੈਕਟ ਨਹੀਂ, ਕੋਈ ਆਫਟਰ ਇਫੈਕਟ ਨਹੀਂ, ਕੋਈ ਮੋਡ ਇਫੈਕਟ ਨਹੀਂ, ਲੇਕਿਨ ਤੁਹਾਨੂੰ ਤਾਂ ਕੋਈ ਮਜ਼ੇਦਾਰ ਸ਼ੈ ਲੱਭਣੀ ਚਾਹੀਦੀ ਹੈ, ਭਾਵੇਂ ਉਹ ਦਵਾਈ ਕਿਉਂ ਨਾ ਹੋਵੇ।
2: ਅੱਲਾ ਸੁਲੇਮਾਨ ਸਾਹਿਬ,
3: ਤੇ ਸਹਿਮਾ ਜੀ, ਇਹ ਦਵਾਈ ਜਿਹੜੀ ਨਾ ਇਹ ਜ਼ਰੂਰਤ ਤੋਂ ਬਗੈਰ ਨਹੀਂ ਲੈਣੀ ਚਾਹੀਦੀ, ਲਿਆਦਾ ਤੁਸੀਂ ਅਖਮੀਰਨ ਛੱਡ ਦਿਓ।
2: ਜੀ, ਬਹੁਤ ਬਿਹਤਰ। ਸੁਲੇਮਾਨ ਸਾਹਿਬ, ਈਮੇਲ ਸਾਡੇ ਇੱਕ ਭਰਾ ਨਾਦਰ ਅਲੀ ਹੋਰਾਂ ਲਿਖੀ ਹੈ।
3: ਜੀ ਜੀ।
2: ਇਹ ਕਹਿੰਦੇ ਨੇ ਕਿ ਮੇਰਾ ਬਲੱਡ ਪ੍ਰੈਸ਼ਰ ਲੋ ਯਾਨੀ ਘੱਟ ਰਹਿੰਦਾ, ਦਿਲ ਡੁੱਬਦਾ ਹੈ ਤੇ ਚੱਕਰ ਆਉਂਦੇ ਨੇ, ਜਿਸਮ ਬਹੁਤ ਹੀ ਕਮਜ਼ੋਰੀ ਮਹਿਸੂਸ ਕਰਦਾ, ਪਿੰਨੀਆਂ ਵਿੱਚ ਦਰਦ ਹੁੰਦਾ ਤੇ ਸਾਰੀ ਰਾਤ ਨੀਂਦ ਨਹੀਂ ਆਉਂਦੀ। ਮੈਂ ਜਵਾਰਿਸ ਜਾਲੀਨੂਸ ਵੀ ਇਸਤੇਮਾਲ ਕੀਤੀ ਸੀ ਪਰ ਕੋਈ ਫਾਇਦਾ ਨਹੀਂ ਹੋਇਆ, ਮਿਹਰਬਾਨੀ ਕਰਕੇ ਮਸ਼ਵਰਾ ਦਿਓ। ਸੁਲੇਮਾਨ ਸਾਹਿਬ, ਇਹ ਜਵਾਰਿਸ ਜਾਲੀਨੂਸ ਕੀ ਹੁੰਦੀ ਹੈ? ਇਹ ਤੇ ਬੰਦੇ ਨੂੰ ਹਕੀਮ ਜਾਲੀਨੂਸ ਹੀ ਬਣਾ ਦਿੰਦੀ ਹੋਵੇਗੀ।
3: ਸਹਿਮਾ ਜੀ, ਤੁਸੀਂ ਤਾਂ ਜਵਾਰਿਸ ਜਾਲੀਨੂਸ ਖਾਂਦੇ ਬਗੈਰ ਹੀ ਕੀਮ ਜਾਲੀਨੂਸ ਬਣ ਗਏ, ਤਦੇ ਤੇ ਆਪਣੀ ਮਰਜ਼ੀ ਨਾਲ ਖਮੀਰਾ ਖਾਂਦੇ ਰਹੇ ਹੋ।
2: ਅੱਲਾ।
3: ਸਹਿਮਾ ਜੀ, ਇਹ ਇੱਕ ਦਵਾਈ ਦਾ ਨਾਂ ਹੈ ਜਿਹੜੀ ਮੇਦੇ ਦੀਆਂ ਬਿਮਾਰੀਆਂ ਵਿੱਚ ਇਸਤੇਮਾਲ ਹੁੰਦੀ ਹੈ।
2: ਅੱਛਾ ਅੱਛਾ।
3: ਨਾਦਰ ਭਾਈ, ਤੁਸੀਂ ਜਿਹੜੀ ਕੈਫੀਅਤ ਲਿਖੀ ਹੈ ਉਹਦੇ ਵਿੱਚ ਜਵਾਰਿਸ ਜਾਲੀਨੂਸ ਮੁਫੀਦ ਨਹੀਂ ਹੋ ਸਕਦੀ, ਅਤੇ ਤੁਸੀਂ ਜਿਹੜੀਆਂ ਅਲਾਮਤਾਂ ਵੀ ਲਿਖੀਆਂ ਨੇ ਉਹਦੇ ਮੁਤਾਬਿਕ ਤੁਹਾਨੂੰ ਲੋਅ ਬਲੱਡ ਪ੍ਰੈਸ਼ਰ ਦੇ ਨਾਲ ਨਾਲ ਕੋਈ ਦੂਜਾ ਮਸਲਾ ਵੀ ਹੈ ਜਿਹਨੂੰ ਜਾਣਨਾ ਬਹੁਤ ਹੀ ਜ਼ਰੂਰੀ ਹੈ। ਇਸ ਲਈ ਤੁਸੀਂ ਕਿਸੇ ਦਿਨ ਆਪ ਦੁਆਖਾਨੇ ਤੇ ਤਸ਼ਰੀਫ ਲਿਆਓ ਤਾਂ ਕਿ ਪੂਰੀ ਤਰ੍ਹਾਂ ਬਿਮਾਰੀ ਦੀ ਤਸ਼ਖੀਸ ਹੋ ਜਾਵੇ ਅਤੇ ਉਹਦੇ ਮੁਤਾਬਿਕ ਹੀ ਕੋਈ ਦੁਆ ਦਿੱਤੀ ਜਾਵੇ।
2: ਮੋਹਤਰਮ ਭੈਣ ਭਰਾਓ ਅਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤੇ ਦੇਰ ਨਾ ਕਰੋ, ਮੁਕੰਮਲ ਇਲਾਜ ਤੇ
1: SMS ਈਮੇਲਸ
2: ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰਸਗੀਰ ਪਾਕ ਹਿੰਦ ਦੇ ਮਸ਼ਹੂਰ
1: ਸਮੋਲਿਸ
2: ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ।
1: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716, ਮੋਬਾਈਲ ਨੰਬਰ ਹੈ 0300414-2608 ਯਾਨੀ 0304-2608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
2: ਜੀ ਭੈਣ ਭਰਾਓ, ਹੁਣ ਤੁਸੀਂ ਫੇਰ ਹਾਸਲ ਕਰੋਗੇ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ। ਸੁਲੇਮਾਨ ਸਾਹਿਬ, ਈਮੇਲ ਇਮਰਾਨ ਬੁਖਾਰੀ ਸਾਹਿਬ ਦੀ ਹੈ।
3: ਜੀ ਜੀ।
2: ਇਹ ਹੈਪੇਟਾਈਟਿਸ ਦੇ ਮਰੀਜ਼ ਨੇ ਤੇ ਇਹਨਾਂ ਨੇ ਪਹਿਲੇ ਤੇ ਅੰਗਰੇਜ਼ੀ ਦਵਾਈਆਂ ਦਾ ਇਲਾਜ ਕਰਵਾਇਆ ਸੀ ਤੇ ਹੁਣ ਇਹ ਦੇਸੀ ਇਲਾਜ ਕਰਵਾਉਣਾ ਚਾਹੁੰਦੇ ਤੇ ਤੁਹਾਡੇ ਕੋਲੋਂ ਮਸ਼ਵਰਾ ਚਾਹੁੰਦੇ ਨੇ।
3: ਇਮਰਾਨ ਭਾਈ, ਹੈਪੇਟਾਈਟਿਸ ਬਾਰੇ ਇਹ ਅਰਜ਼ ਹੈ ਕਿ ਤੁਸੀਂ ਆਪਣੀ ਤਸੱਲੀ ਵਾਸਤੇ ਪਹਿਲਾਂ ਆਪਣਾ LFT ਕਰਾ ਲਓ ਤੇ ਫਿਰ ਸਾਡਾ ਇਲਾਜ ਸ਼ੁਰੂ ਕਰੋ ਤੇ ਜਦੋਂ ਇਲਾਜ ਮੁਕੰਮਲ ਹੋ ਜਾਵੇ ਤੇ ਉਸ ਤੋਂ ਬਾਅਦ ਇੱਕ ਵਾਰੀ ਫਿਰ ਆਪਣਾ LFT ਕਰਾਓ ਤਾਂ ਕਿ ਤੁਹਾਨੂੰ ਆਹ ਪਤਾ ਚੱਲ ਜਾਵੇ ਕਿ ਸਾਡੇ ਇਲਾਜ ਨਾਲ ਕਿੰਨਾ ਫਾਇਦਾ ਹੋਇਆ ਹੈ।
2: ਬਿਲਕੁਲ।
3: ਸੋਹਣੇ ਰੱਬ ਦੀ ਮਿਹਰਬਾਨੀ ਨਾਲ ਹੈਪੇਟਾਈਟਿਸ ਦੀ ਬਿਮਾਰੀ ਬਿਲਕੁਲ ਠੀਕ ਹੋ ਜਾਏਗੀ। ਦੇਖੋ ਜੀ ਸਹਿਮਾ ਜੀ, ਹੈਪੇਟਾਈਟਿਸ ਜਿਹੜਾ ਨਾ ਇਹ ਜਿਗਰ ਦੀ ਸੋਜਿਸ਼ ਹੈ।
2: ਅੱਛਾ।
3: ਤੇ ਇਹ ਜਿਹੜੀ ਨਾ ਬੜੀ ਖਤਰਨਾਕ ਬਿਮਾਰੀ ਹੈ ਤੇ ਇਹ ਮੈਂ ਅੱਗੇ ਵੀ ਕਿਹਾ ਸੀ ਕਿ ਆਮ ਟ੍ਰਾਂਸਫਰੇਬਲ ਬਿਮਾਰੀ ਹੈ, ਇਹ ਤੋਂ ਬਹੁਤ ਪਰਹੇਜ਼ ਕਰਨਾ ਚਾਹੀਦਾ। ਅਸੀਂ ਨਾਈ ਦੀ ਦੁਕਾਨ ਤੇ ਜਾਂਦੇ ਹਾਂ, ਇਹ ਆਪਣਾ ਰੋਹ ਪੀਂਦੇ ਹਾਂ ਜਿਸ ਵਕਤ ਉੱਥੋਂ, ਖਾਸ ਤੌਰ 'ਤੇ ਉਹ ਜਿਹੜੀ ਮੈਂ ਕਹਾਂਗਾ ਕਿ ਉਹ ਮਸ਼ੀਨ ਇੱਕ ਕਿਸਮ ਦੀ ਹੈਪੇਟਾਈਟਿਸ ਨੂੰ ਜਿਹੜੀ ਹੈ ਨਾ ਉਹ
2: ਟ੍ਰਾਂਸਫਰ
3: ਕਰਦੀ। ਹਾਂਜੀ। ਅਤੇ ਇਹਦੇ ਤੋਂ ਜਿਹੜਾ ਨਾ ਬਿਲਕੁਲ ਜ਼ਰਾ ਕਿ ਸਫਾਈ ਸੁਥਰਾਈ ਦਾ ਖਿਆਲ ਹੋਣਾ ਚਾਹੀਦਾ। ਅਸੀਂ ਹੋਟਲਾਂ 'ਚ ਜਾਂਦੇ ਉੱਥੇ ਸਫਾਈ ਸੁਥਰਾਈ ਦਾ ਖਿਆਲ ਹੋਣਾ ਚਾਹੀਦਾ। ਅਤੇ ਜਿਹੜਾ ਜਿਗਰ, ਇਹਦੇ 5 ਪਰਤ ਨੇ ਅਤੇ 5 ਹੀ ਜਿਹੜੀਆਂ ਨੇ ਇਹਦੀਆਂ ਕਿਸਮਾਂ ਨੇ ABCDE, ਲੇਕਿਨ ਜਿਹੜਾ ਨਾ ਬੀ ਅਤੇ ਸੀ ਇਹ ਜ਼ਿਆਦਾ ਖਤਰਨਾਕ ਹੈ। ਅਤੇ ਇਨਸ਼ਾਅੱਲਾ ਸਾਡੇ ਕੋਲ ਇਹਦਾ ਕਾਮਯਾਬ ਮੁਕੰਮਲ ਅਤੇ ਮੌਸਰ ਇਲਾਜ ਸਾਡੇ ਕੋਲ ਮੌਜੂਦ ਹੈ, ਕਿਉਂਕਿ ਮੈਂ ਇਨਸ਼ਾਅੱਲਾ ਮੇਰਾ 20 ਸਾਲ ਦਾ ਤਜਰਬਾ ਜੜੀ ਬੂਟੀਆਂ ਦੇ ਨਾਲ, ਅਤੇ ਜਿਹੜਾ ਇਹਨਾਂ ਜੜੀ ਬੂਟੀਆਂ ਦੀ ਜਿੰਨੀ ਤਹਿਕੀਕ ਕਰਦਾ ਉਨੀ ਉਹਨੂੰ ਕਾਮਯਾਬੀ ਹਾਸਲ ਹੁੰਦੀ ਹੈ।
2: ਸਹੀ, ਔਰ ਇਨਸ਼ਾਅੱਲਾ ਤਾਲਾ ਇਹ ਵੀ ਠੀਕ ਹੋ ਜਾਣਗੇ। ਜੀ ਇਮਰਾਨ ਭਾਈ, ਸੁਲੇਮਾਨ ਸਾਹਿਬ ਨੇ ਇਹ ਗੱਲ ਤਾਂ ਬਹੁਤ ਚੰਗੀ ਕੀਤੀ ਹੈ ਕਿ ਤੁਸੀਂ ਆਪਣੀ ਤਸੱਲੀ ਵਾਸਤੇ ਇਹ ਕਰੋ ਕਿ ਪਹਿਲੇ ਤੁਸੀਂ ਆਪਣਾ ਇਲਾਜ ਜਿਹੜਾ ਟੈਸਟ ਕਰਵਾ ਲਓ, ਅਤੇ ਫਿਰ ਤੁਸੀਂ ਮੈਡੀਸਨ ਯੂਜ਼ ਕਰੋਗੇ ਤਾਂ ਆਫਟਰ ਦੈਟ ਤੁਸੀਂ ਫਿਰ ਦੁਬਾਰਾ ਆਪਣੇ ਟੈਸਟ ਕਰਵਾ ਲਓ, ਤਾਂ ਗੱਲ ਸਾਬਤ ਹੋ ਜਾਏਗੀ। ਅਤੇ ਜਨਾਬ ਸੁਲੇਮਾਨ ਸਾਹਿਬ, ਇਹ ਈਮੇਲ ਨਦੀਮ ਖਾਨ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਮੇਰੀ ਖੱਬੀ ਲੱਤ ਵਿੱਚ ਬਹੁਤ ਹੀ ਦਰਦ ਹੁੰਦਾ ਹੈ, ਜਿਹਦੀ ਵਜ੍ਹਾ ਨਾਲ ਮੈਂ ਤੁਰ ਫਿਰ ਨਹੀਂ ਸਕਦਾ। ਜਰਾਂ ਨੂੰ ਵਿਖਾਇਆ ਤੇ ਬਹੁਤ ਹੀ ਮਾਲਿਸ਼ ਵੀ ਕੀਤੀ ਪਰ ਕੋਈ ਫਰਕ ਨਹੀਂ ਪਿਆ। ਕਿਸੇ ਨੇ ਦੱਸਿਆ ਕਿ ਦੇਸੀ ਇਲਾਜ ਨਾਲ ਇਹ ਬਿਮਾਰੀ ਠੀਕ ਹੋ ਜਾਂਦੀ ਹੈ। ਸੁਲੇਮਾਨ ਸਾਹਿਬ, ਇਹ ਗੱਲ ਠੀਕ ਹੈ, ਮਿਹਰਬਾਨੀ ਕਰਕੇ ਦਵਾਈ ਪਾਰਸਲ ਕਰ ਦਿਓ।
3: ਨਦੀਮ ਭਾਈ, ਇਸ ਬਿਮਾਰੀ ਨੂੰ ਹਕਮਤ ਵਿੱਚ ਦਰਦ ਅਰਕੁਨਸਾ ਤੇ ਆਮ ਜ਼ਬਾਨ ਵਿੱਚ ਲੰਗੜੀ ਦਾ ਦਰਦ ਕਹਿੰਦੇ ਨੇ।
2: ਅੱਛਾ ਅੱਛਾ
3: ਭਾਈ ਜੀ, ਤੁਹਾਨੂੰ ਕਿਸੇ ਨੇ ਠੀਕ ਹੀ ਦੱਸਿਆ ਹੈ ਕਿ ਇਹ ਬਿਮਾਰੀ ਦੇਸੀ ਦਵਾਈ ਨਾਲ ਠੀਕ ਹੋ ਜਾਂਦੀ ਹੈ। ਭਾਈ ਜੀ, ਇੱਕ ਗੱਲ ਯਾਦ ਰੱਖੋ ਕਿ ਜਦੋਂ ਤੀਕਰ ਬਿਮਾਰੀ ਦੀ ਅਸਲ ਵਜ੍ਹਾ ਦਾ ਇਲਾਜ ਨਾ ਹੋਵੇ, ਤੁਸੀਂ ਜਿੰਨੀ ਮਰਜ਼ੀ ਮਾਲਿਸ਼ ਕਰ ਲਵੋ, ਬਿਮਾਰੀ ਠੀਕ ਨਹੀਂ ਹੋਵੇਗੀ। ਭਾਈ ਜੀ, ਇਸ ਬਿਮਾਰੀ ਦੀ ਅਸਲ ਵਜ੍ਹਾ ਚੂਕਰੇ ਦਾ ਪੱਠਾ ਹੈ, ਜਿਹਨੂੰ ਖਾਣ ਵਾਲੀਆਂ ਦਵਾਈਆਂ ਨਾਲ ਠੀਕ ਕੀਤਾ ਜਾ ਸਕਦਾ ਹੈ। ਮੇਰੇ ਭਾਈ, ਮੈਂ ਤੁਹਾਨੂੰ ਇੱਕ ਅਜ਼ਮਾਈ ਹੋਈ ਦਵਾਈ ਪਾਰਸਲ ਕਰਾ ਦਿਆਂਗਾ। ਤੁਸੀਂ ਵੱਡਾ ਗੋਸ਼ਤ, ਚੌਲ, ਮਾਂ ਦੀ ਦਾਲ, ਗੋਭੀ ਅਤੇ ਅਰਬੀ ਬਿਲਕੁਲ ਨਹੀਂ ਖਾਣੀ, ਇਹਨੂੰ ਯਾਨੀ ਕਿ ਛੱਡ ਦਵੋ ਅਤੇ ਰੱਬ 'ਤੇ ਭਰੋਸਾ ਕਰਦੇ ਹੋਏ ਦਵਾਈ ਇਸਤੇਮਾਲ ਕਰੋ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਤਕਲੀਫ ਬਹੁਤ ਛੇਤੀ ਠੀਕ ਹੋ ਜਾਵੇਗੀ ਅਤੇ ਤੁਹਾਨੂੰ ਹੋਰ ਕਿਸੇ ਦਵਾਈ ਦੀ ਲੋੜ ਵੀ ਨਹੀਂ ਰਹੇਗੀ।
2: ਇਨਸ਼ਾਅੱਲਾ ਇਨਸ਼ਾਅੱਲਾ। ਜੀ ਨਦੀਮ ਭਾਈ, ਤੁਹਾਨੂੰ ਸੁਲੇਮਾਨ ਸਾਹਿਬ ਦਾ ਮਸ਼ਵਰਾ ਮਿਲ ਗਿਆ, ਹੁਣ ਤੁਸੀਂ ਬੇਫਿਕਰ ਹੋ ਜਾਓ ਅਤੇ ਦਵਾਈ ਇਸਤੇਮਾਲ ਕਰੋ, ਰੱਬ ਖੈਰ ਕਰੇਗਾ। ਸੁਲੇਮਾਨ ਸਾਹਿਬ, ਮੈਨੂੰ ਮੋਟਾਪੇ ਤੋਂ ਬਹੁਤ ਹੀ ਡਰ ਲੱਗਦਾ ਹੈ।
3: ਅੱਛਾ,
2: ਮੋਟਾਪੇ ਨਾਲ ਬੰਦਾ ਬੜਾ ਹੀ ਅਜੀਬ ਹੋ ਜਾਂਦਾ ਹੈ।
3: ਅੱਛਾ, ਤਾਂ ਸਹਿਮਾ ਜੀ, ਤੁਸੀਂ ਖਾਣ ਵਿੱਚ ਰਾਤ ਹੌਲਾ ਰੱਖਿਆ ਕਰੋ ਨਾ, ਤਾਂ ਕਿ ਤੁਸੀਂ ਮੋਟੇ ਨਾ ਹੋਵੋ।
2: ਸੁਲੇਮਾਨ ਸਾਹਿਬ, ਦੇਖੋ ਕਿੱਡੀ ਅਜੀਬ ਗੱਲ ਹੈ ਕਿ ਜਿਹੜੇ ਸਾਡੇ ਸੁਣਨ ਵਾਲੇ ਭੈਣ ਭਰਾ ਨੇ, ਤੁਸੀਂ ਉਹਨਾਂ ਨੂੰ ਮੇਰੇ ਤੋਂ ਨਫ਼ਰਤ ਤਾਂ ਨਹੀਂ ਕਰਾਉਣਾ ਚਾਹੁੰਦੇ ਕਿ ਮੈਂ ਇੰਨੀ ਮੋਟੀ ਹਾਂ। ਸੁਲੇਮਾਨ ਸਾਹਿਬ, ਈਮੇਲ ਭਾਈ ਰਸ਼ੀਦ ਭੱਟੀ ਹੋਰਾਂ ਦੀ ਹੈ, ਇਹਨਾਂ ਦੀ ਉਮਰ 40 ਸਾਲ ਹੈ। ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਰੱਬ ਦੀ ਮਿਹਰਬਾਨੀ ਨਾਲ ਮੈਂ ਕਿਸੇ ਖਤਰਨਾਕ ਬਿਮਾਰੀ ਦਾ ਸ਼ਿਕਾਰ ਨਹੀਂ, ਪਰ ਮੈਨੂੰ ਅਸਾਬੀ ਕਮਜ਼ੋਰੀ ਨੇ ਜ਼ਿਹਨੀ ਮਰੀਜ਼ ਬਣਾ ਦਿੱਤਾ ਹੈ। ਸੁਲੇਮਾਨ ਸਾਹਿਬ, ਇਸ ਉਮਰ ਵਿੱਚ ਹੋਣ ਵਾਲੀ ਅਸਾਬੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਕਿ ਨਹੀਂ? ਮਿਹਰਬਾਨੀ ਕਰਕੇ ਮਸ਼ਵਰਾ ਦਿਓ।
3: ਰਸ਼ੀਦ ਭਾਈ, ਤੁਹਾਡੀ ਉਮਰ ਅਜੇ ਇੰਨੀ ਕੋਈ ਨਹੀਂ ਹੋਈ ਕਿ ਤੁਹਾਡੀ ਕਮਜ਼ੋਰੀ ਦਾ ਇਲਾਜ ਨਾ ਹੋ ਸਕੇ। ਭਾਈ ਜੀ, ਤੁਹਾਡੀ ਉਮਰ 'ਤੇ ਅਜੇ 46 ਸਾਲ ਹੈ। ਰੱਬ ਦੀ ਮਿਹਰਬਾਨੀ ਨਾਲ ਸਾਡੀ ਦਵਾਈ ਦੇ 60 ਸਾਲ ਦੀ ਉਮਰ ਵਿੱਚ ਵੀ ਕਮਜ਼ੋਰੀ ਨੂੰ ਦੂਰ ਕਰ ਦਿੰਦੀ ਹੈ। ਭਾਈ ਜੀ, ਮੈਂ ਤੁਹਾਨੂੰ ਇੱਕ ਗੱਲ ਕਹਾਂਗਾ ਕਿ ਜੇ ਔਰ ਤੁਹਾਡੇ ਇਸ ਤਰ੍ਹਾਂ ਜਿਹੜੇ ਦੂਸਰੇ ਦੋਸਤ ਨੇ ਉਹਨਾਂ ਵੀ ਇਹ ਗੱਲ ਕਹਾਂਗਾ, ਕਿਸੇ ਵੀ ਟਾਈਮ ਮੇਰੇ ਕੋਲ ਦਵਾਖਾਨੇ 'ਤੇ ਤਸ਼ਰੀਫ ਲਿਆਓ, ਉੱਥੇ ਮੈਂ ਇਨਸ਼ਾਅੱਲਾ ਤੁਹਾਡੀ ਨਬਜ਼ ਦੇਖਾਂਗਾ, ਤੁਹਾਡੀ ਕੇਸ ਹਿਸਟਰੀ ਲਵਾਂਗਾ, ਤੁਹਾਡਾ ਮਜ਼ਾਜ ਦੇਖਾਂਗਾ, ਤੁਹਾਡੀ ਤਸ਼ਖੀਸ ਕਰਾਂਗਾ, ਅਤੇ ਉਹਦੇ ਮੁਤਾਬਿਕ ਇਨਸ਼ਾਅੱਲਾ ਮੈਂ ਤੁਹਾਨੂੰ ਦਵਾਈ ਦੇਵਾਂਗਾ, ਅਤੇ ਫਿਰ ਤੁਹਾਡੀ ਇਨਸ਼ਾਅੱਲਾ 60 ਸਾਲ ਦੀ ਉਮਰ ਤੱਕ ਤੁਹਾਨੂੰ ਫਿਰ ਕਿਸੇ ਦਵਾਈ ਖਾਣ ਦੀ ਜ਼ਰੂਰਤ ਨਹੀਂ ਰਹੇਗੀ।
2: ਸੋਹਣੇ ਭੈਣ ਭਰਾਓ, ਆਪਣੀ ਸਿਹਤ ਦਾ ਬਹੁਤ ਖਿਆਲ ਰੱਖਣਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵੇਲਾ ਮੁੱਕਿਆ ਪਰ ਗੱਲਾਂ ਕਰਨ ਨੂੰ ਅਜੇ ਵੀ ਦਿਲ ਕਰਦਾ।
3: ਅੱਛਾ ਜਿਸ ਸਮੇਂ ਮੈਂ ਜਾਣਦਾ ਵਾਂ ਕਿ ਤੁਹਾਡੇ ਲਈ ਇੱਕ ਘੰਟੇ ਦਾ ਪ੍ਰੋਗਰਾਮ ਹੀ ਹੋਣਾ ਚਾਹੀਦਾ।
2: ਸੁਲੇਮਾਨ ਸਾਹਿਬ, ਮੈਂ ਤੁਹਾਡੀ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਸਾਡੇ ਭੈਣ ਭਰਾਵਾਂ ਨੂੰ ਬਹੁਤ ਹੀ ਸੋਹਣੀਆਂ ਗੱਲਾਂ ਦੱਸੀਆਂ, ਅਤੇ ਤੁਹਾਡੀ ਬੜੀ ਬੜੀ ਮਿਹਰਬਾਨੀ।
3: ਸਮਾ ਜੀ, ਤੁਹਾਡੀ ਵੀ ਬੜੀ ਬੜੀ ਮਿਹਰਬਾਨੀ, ਤੁਸੀਂ ਆਪਣੇ ਪ੍ਰੋਗਰਾਮ 'ਚ ਮੈਨੂੰ ਬੁਲਾਇਆ, ਅਤੇ ਤੁਸੀਂ ਮੇਰਾ ਖਿਆਲ ਮੈਨੂੰ ਇਜਾਜ਼ਤ ਦਿਓ ਅਤੇ ਰੱਬ ਰਾਖਾ।
2: ਬੜੀ ਮਿਹਰਬਾਨੀ। ਸੋਹਣੀ ਭੈਣ ਭਰਾਓ, ਬਿਮਾਰੀਆਂ ਦੇ ਇਲਾਜ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ
1: ਹਰਬਲ ਐਕਸਪਰਟ ਪ੍ਰੋਫੈਸਰ
2: ਸੁਲੇਮਾਨ ਦੇ ਤਿੱਬੀ ਮਸ਼ਵਰੇ। ਇਸ ਪ੍ਰੋਗਰਾਮ ਵਿੱਚ ਦਵਾਖਾਨਾ ਸੁਲੇਮਾਨ ਦੇ ਚੀਫ ਐਗਜ਼ੈਕਟਿਵ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤੁਹਾਡੀ
1: ਈਮੇਲਸ ਤੇ SMS
2: ਦੇ ਜਵਾਬ ਦਿੰਦੇ ਨੇ। ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਹੈ, ਜਾਂ ਡਾਕਟਰਾਂ ਤੇ ਹਕੀਮਾਂ ਕੋਲੋਂ ਇਲਾਜ ਕਰਵਾ ਕੇ ਮਾਯੂਸ ਹੋ ਗਏ ਨੇ, ਤੇ ਫੌਰੀ ਕਾਮਯਾਬ ਇਲਾਜ ਵਾਸਤੇ ਜਾਂ ਖਤ ਪੱਤਰ ਪਾਉਣ ਵਾਸਤੇ ਸਾਡਾ ਪਤਾ ਨੋਟ ਕਰ ਲਓ।
1: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716। ਮੋਬਾਈਲ ਨੰਬਰ ਹੈ 0300414 2608 ਯਾਨੀ 0300414 2608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
2: ਸੋਹਣੇ ਭੈਣ ਭਰਾਓ, ਆਪਣੀ ਸਿਹਤ ਦਾ ਬਹੁਤ ਖਿਆਲ ਰੱਖਣਾ। ਸਾਡੀ ਦੁਆ ਹੈ ਕਿ ਰੱਬ ਤੁਹਾਨੂੰ ਹਮੇਸ਼ਾ ਹੀ ਸਿਹਤਮੰਦ ਰੱਖੇ। ਇਸ ਦੁਆ ਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫੇਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਰੱਬ ਰਾਖਾ।
4: ਸਰੋੜ ਸੰਗੀਤ, ਸਾਜ਼ੋ ਆਵਾਜ਼, ਆਪਕਾ ਮਨਪਸੰਦ ਰੇਡੀਓ ਚੈਨਲ FM 101।